G.

ਮਾਰੂ ਇੱਕ ਹੀ ਆਤਮਾ ਵਿੱਚ ਅਣਖ ਜਾਗ ਉੱਠਦੀ ਹੈ, ਕਿਉਂਕਿ ਉੱਥੇ ਕੇਵਲ ਸੱਚ ਟਿਕਿਆ ਹੁੰਦਾ ਹੈ। ਸੱਚ ਹੈ ਨਿਰਭਉ ਨਿਰਵੈਰ, ਇਸ ਲਈ ਸਵੈਮ ਧਰਮ ਦ੍ਰਿੜ ਹੁੰਦਾ ਹੈ। ਅਜਿਹੀ ਆਤਮਾ ਵਿੱਚ

ਅਮਰ ਵੇਲੇ ਉੱਥੇ ਆਲਸ ਕਹਿੰਦਾ ਸੌਂ ਜਾ, ਜਦੋਂ ਆਖੇ ਲੱਗ ਜਾਂਦਾ ਦੋ ਮਿੰਟ ਸੌਂ ਜਾ, ਫਿਰ ਦੋ ਮਿੰਟ ਕਈ ਘੰਟੇ ਬਣ ਜਾਂਦੇ। ਕਹਿੰਦੇ ਉਹ ਖਾਲਸਾ ਜਿਹੜਾ ਨਿਤ ਆਲਸ ਨਾਲ ਜੰਗ ਕਰਦਾ ਤੇ ਅੰਮ੍ਰਿਤ ਵੇਲਾ ਸੰਭਾਲਦਾ। ਖਾਲਸਾ ਸੋਏ ਕਰੇ ਨਿਤ ਜੰਗ।

अपनी खलकत दी इन्नी वड्याई नहीं कीती जिन्नी वड्याई गुरु गोबिंद सिंह महाराज जी ने कीती। मैं रहां ना इत्थों तक कहता खालसा मेरो रूप है खास, खालसे मैं हूं करो निवास। किसे ने नहीं किया मेरा रूप अपनी खलकत। उदासी संप्रदाय तुसी सुनिया होगा, उदासी संप्रदाय इहदे विच भाई प्रेम दास होए ने जिन्हां ने आनंदपुर साहब अमृत छक के ते भाई प्रेम सिंह सजे ने ते चार पांच दिन इहनां नूं हो गए सी आनंदपुर साहब रहिंदे आ। गुरु गोबिंद सिंह महाराज सच्चे पातशाह ने एक दिन आख्या कि भाई प्रेम सिंह अपने घर जाओ किरत करो, कितने दिन हो गए ने घर जाओ किरत करो। जिस बोली च बचन लिखे ने भाई प्रेम सिंह जी दे अगों बचन सी कहिंदे सतगुरु यहां तो आपके रोज दर्शन पावता हूं, अपने शहर जाकर घर जाकर आपके दर्शन की इच्छा हुई थी, कैसे दर्शन करूंगा। इस बोली जी लिखा खड़े खड़े गुरु गोबिंद सिंह महाराज जी कहिंदे है भाई प्रेम सिंह घर जाओ किरत करो, जदों साडे दर्शना दी इच्छा होवे किसे पांच अमृतधारी गुरसिखां दे दर्शन कर लेने, उन्हां विच्चों तैनू मेरे दर्शन होणे। आखो सतनाम। हुण किसे बंदे नूं कोई गल करो ना ते ओह अगों सिर ला देवे जां हथ जोड़ देवे जां सत वचन कवे ते इंज लगदा तसली हो गई, उहने ना सिर लाया ना हथ जोड़े, खड़ा उसे हाथ जोड़ के। गुरु गोबिंद सिंह जी कहते बोलदा नहीं, बड़ा निमाणे होके कहता सतगुरु आप जी दे बचन सत ने कि पांच अमृतधारी गुरसिखां दे दर्शन विचों तुहाडे दर्शन होणगे, पर सतगुरु जे पांच मिले ही ना ये पांच लभणियां। ये पढ़ो इतिहास। गुरु गोबिंद सिंह जी कहिंदे भाई प्रेम सिंह किसे एक अमृतधारी गुरसिख दे दर्शन करन लई भावना नाल तैनू उहदे विच्चों मेरे दर्शन होणगे। कहिंदे उत्थे ही उहदा हथ उत्थे ही सिर उत्थे ही शरीर हिलजुल नहीं। सतगुरु दूजी वारी कहिंदे बोलदा नहीं, कहिंदा सतगुरु आप जी दे वचन सत ने सत ने, पर एहो जा समा बन जे सतगुरु एक भी ना मिले, एक भी ना मिले महाराज जी। हुण अगली गल किड्डी वड्डी कहती। गुरु गोबिंद सिंह कहिंदे भाई प्रेम सिंह अगर एक भी ना मिले तू खुद केसा सने शनान करके नितनेम करके सिमरन करके त्यार वर त्यार होके दर्पण में, दर्पण शीशे नूं ते त्यार वर त्यार होके दर्पण पे अपना मुख देख लेना, तेनू अपने मुख चो ही मेरे दर्शन आउणगे। आखो सतनाम। इन्नी वड्याई किसे नहीं दित्ती। खालसा मेरो रूप है खास। खालसे मैं हूं करो निवास। असी कोई पैरा लिखण लगीए ते फिर थले फुल स्टॉप पा देने या दो लीकां पा देने भी यह पैरा खत्म हो गया। तुसी कलगीधर पातशाह जी नूं पुछो महाराज जी जिन्नी क वड्याई तुसी करनी सी बस फुल स्टॉप लाता लकीरां पाती हैं एंड। कहिंदे नहीं मैं अगे चलांगा। अगे जाके की कहते खालसा मेरो मुख है अंगा।
ਪਹਿਲਾਂ ਰੂਪ ਕਹਿੰਦੇ ਫਿਰ ਕਹਿੰਦੇ ਮੇਰੋ ਮੁੱਖ ਹੈ ਅੰਗਾ ਖਾਲਸੇ ਕਿਉਂ ਸਦ ਸਦ ਸੰਗਾ ਜੇ ਹੁਣ ਤੁਸੀਂ ਗੁਣ ਲੈਣਾ ਕੋਈ ਸੱਚਾ ਸੁੱਚਾ ਅੰਮ੍ਰਿਤ ਧਾਰੀ ਜਿਹਦਾ ਮਨ ਮਾਇਆ ਤੋਂ ਮਰਿਆ ਹੋਵੇ ਕਮਾਈ ਵਾਲਾ ਹੋਵੇ ਅਗਰ ਉਹ ਤੁਹਾਡੇ ਘਰ ਪ੍ਰਸ਼ਾਦਾ ਮਨ ਲਵੇ ਪਿਆਰਿਓ ਤੁਸੀਂ ਪ੍ਰਸ਼ਾਦਾ ਉਹਨੂੰ ਸ਼ਰਧਾ ਨਾਲ ਛਕਾਓ ਕਹਿੰਦੇ ਬੁਰਕੀ ਤੋੜ ਕੇ ਮੁੱਖ ਵਿੱਚ ਉਹ ਪਾਏਗਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਪਰ ਪਹੁੰਚੇਗੀ ਮੈਨੂੰ ਇਹ ਮੇਰਾ ਖਾਲਸੇ ਸੱਚੇ ਸੁੱਚੇ ਦਾ ਮੁੱਖ ਮੇਰਾ ਮੁੱਖ ਹੈ ਖਾਲਸਾ ਮੇਰਾ ਮੁੱਖ ਹੈ ਅੰਗਾ ਇਹ ਮੇਰਾ ਅੰਗ ਖਾਲਸੇ ਕਿਉਂ ਸਦ ਸਦ ਸੰਗ ਹੁਣ ਪੁੱਛੋ ਸਤਿਗੁਰੂ ਫੁੱਲ ਸਟਾਪ ਲਕੀਰਾਂ ਪਾਤੀਆਂ ਐਂਡੇ ਜਾਂ ਹੋਰ ਅੱਗੇ ਕਹਿੰਦੇ ਨਹੀਂ ਹੋਰ ਅੱਗੇ ਜਾਣਾ ਅਗਾਂਹ ਕਹਿੰਦੇ ਖਾਲਸਾ ਮੇਰੋ ਪਿੰਡ ਪੁਰਾਣ ਪਿੰਡ ਕਹਿੰਦੇ ਪਿੰਡੇ ਨੂੰ ਤੇ ਵਿੱਚ ਜਿਹੜੇ ਪੁਰਾਣ ਚੱਲਦੇ ਨੇ ਇਹ ਨਾ ਹੁਣ ਪੁਰਾਣ ਤੇ ਪਿੰਡਾਂ ਵੀ ਕਿਸੇ ਕੰਮ ਨੂੰ ਕਹਿੰਦੇ ਖਾਲਸਾ ਮੇਰਾ ਸਰੀਰ ਏ ਖਾਲਸਾ ਮੇਰੇ ਪੁਰਾਣ ਨੇ ਖਾਲਸਾ ਮੇਰੋ ਪਿੰਡ ਪੁਰਾਣ ਖਾਲਸਾ ਮੇਰੀ ਜਾਨ ਕੀ ਜਾਨ ਮਹਾਰਾਜ ਜੀ ਹੁਣ ਫੁੱਲ ਸਟਾਪ ਕਹਿੰਦੇ ਨਹੀਂ ਹੋਰ ਅੱਗੇ ਖਾਲਸਾ ਮੇਰੋ ਸੱਜਣ ਸੂਰਾ ਹੁਣ ਹੱਦ ਹੋ ਗਈ ਜੇ ਖਾਲਸਾ ਮੇਰੋ ਸਤਿਗੁਰੂ ਪੂਰਾ ਆਖੋ ਸਤਨਾਮ ਇੰਨੀ ਵਡਿਆਈ ਆ ਖਾਲਸੇ ਦਾ ਜਨਮ ਦਿਹਾੜਾ ਲੰਘਿਆ ਮੈਂ ਤਾਂ ਇਹ ਦੋ ਮਿੰਟ ਆਪ ਜੀ ਦੇ ਕਿ ਆਪਣੇ ਖਾਲਸੇ ਨੂੰ ਇੰਨੀ ਵਡਿਆਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ੀ ਏ ਪਰ ਅਖੀਰ ਤੇ ਇੱਕ ਗੱਲ ਕਹਿੰਦੇ ਆ ਕਹਿੰਦੇ ਖਾਲਸਾ ਉਹ ਨਹੀਂ ਜਿਹੜਾ ਆਪਣੇ ਆਪ ਨੂੰ ਆਪੇ ਖਾਲਸਾ ਕਵੇ ਖਾਲਸਾ ਉਹ ਏ ਗੁਰੂ ਗੋਬਿੰਦ ਸਿੰਘ ਕਹਿੰਦੇ ਜਿਹਨੂੰ ਮੈਂ ਖਾਲਸਾ ਮੰਨਾ ਜਿਹਨੂੰ ਮੈਂ ਮੰਨਾ ਹੁਣ ਤੁਸੀਂ ਹੱਥ ਜੋੜ ਕੇ ਕਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਖਾਲਸਾ ਕਿਹਨੂੰ ਮੰਨਦੇ ਹੋ ਤੇ ਫਿਰ ਨਿਸ਼ਾਨੀਆਂ ਦੱਸੀਆਂ ਜਿਹੜੀਆਂ ਅੱਜ ਤੁਸੀਂ ਸੁਣ ਰਹੇ ਹੋ ਨਿਸ਼ਾਨੀਆਂ ਬੜੀਆਂ ਪਰ ਇੱਕ ਤੇ ਵਿਚਾਰ ਮਹਾਰਾਜ ਜੀ ਸੇਵਾ ਲੈਣ ਜਿਹੜੀ ਇੱਕ ਨਿਸ਼ਾਨੀ ਅਸੀਂ ਬਾਰ ਬਾਰ ਪੜ੍ਹ ਰਹੇ ਹਾਂ ਖਾਲਸਾ ਸੋ ਨਿਰਧਨ ਕੋ ਪਾਲੇ ਇਹ ਨਿਰਧਨ ਨੂੰ ਪਾਲਣਾ ਪੰਜ ਤਰ੍ਹਾਂ ਦਾ ਜੀ ਅੱਜ ਇੱਕ ਤਰ੍ਹਾਂ ਦਾ ਅਗਲੀ ਵਾਰੀ ਦੂਸਰੀ ਤਰ੍ਹਾਂ ਦਾ ਇੰਜ ਵਾਰੀ ਵਾਰੀ ਇਹ ਪ੍ਰਕਰਨ ਜਿੰਨਾ ਵੀ ਸਮਾਂ ਮਹਾਰਾਜ ਜੀ ਨੇ ਸੇਵਾ ਲੈਣੀ ਹੋਈ ਖਾਲਸਾ ਉਹ ਨਹੀਂ ਜਿਹੜਾ ਆਪਣੇ ਆਪ ਨੂੰ ਆਪੇ ਖਾਲਸਾ ਕਵੇ ਖਾਲਸਾ ਕੌਣ ਏ ਸਤਿਗੁਰੂ ਕਹਿੰਦੇ ਜਿਹਨੂੰ ਮੈਂ ਖਾਲਸਾ ਮੰਨਾ ਤੁਸੀਂ ਕਿਹਨੂੰ ਮੰਨਦੇ ਹੋ ਤੇ ਫਿਰ ਖਾਲਸੇ ਦੇ ਗੁਣ ਦੱਸੇ ਨੇ ਜਿਨ੍ਹਾਂ ਨੇ ਧਿਆਨ ਨਾਲ ਸੁਣੇ ਹੋਣਗੇ ਮੁਬਾਰਕ ਇੱਕ ਵਾਰੀ ਫਿਰ ਦਾਸ ਪੜ੍ਹ ਰਿਹਾ ਜ਼ਰੂਰ ਧਿਆਨ

ਨਿਸ਼ਾਨੀਆਂ ਬਿਆਨ ਕਰਨ। ਖਾਲਸਾ ਸੋਏ ਜੋ ਨਿੰਦਾ ਤਿਆਗੇ, ਖਾਲਸਾ ਸੋਏ ਲੜੇ ਹੈ ਲਾਗੇ, ਖਾਲਸਾ ਸੋਏ ਪਰ ਦ੍ਰਿਸ਼ਟ ਤਿਆਗੇ, ਖਾਲਸਾ ਸੋਏ ਨਾਮ ਰਤ ਲਾਗੇ, ਖਾਲਸਾ ਸੋਏ ਗੁਰੂ ਹਿਤ ਲਾਵੇ, ਖਾਲਸਾ ਸੋਏ ਸਾਰੂ ਹੀ ਖਾਵੇ। ਪਰ ਕੇਵਲ ਇੱਕ ਗੁਣ ਨੂੰ ਲੈ ਕੇ ਸਤਿਗੁਰੂ ਜੀ ਸੇਵਾ ਲੈਣ। ਖਾਲਸਾ ਕੌਣ ਜਿਹੜਾ ਨਿਰਧਨ ਨੂੰ ਪਾਲੇ, ਤੇ ਪੰਜ ਤਰ੍ਹਾਂ ਦਾ ਜੀ ਨਿਰਧਨ ਨੂੰ ਪਾਲਣਾ, ਅੱਜ ਇੱਕ ਤਰ੍ਹਾਂ ਦਾ ਮਹਾਰਾਜ ਜੀ ਸੇਵਾ ਲੈਣ।

अत गरीब कोई विधवा ओदे बच्चे दी पढ़ाई दा साधन तुसी दसांद विच बनदे हो ये भी गुरु नूं पहुंचदा आखो सतनाम किसे गुरुद्वारे लई गए वो भी गुरु तरन तारण गए सी 101 अखंड पाठ संत रात की हाजरी अजे 20 मिनट समा हैगा सी ते कमरे च लै गए कोई घड़ी चंगी आ गई तीन शरीरां दे दर्शन होए जिन्हां चों एक शरीर ने बाबा खड़क सिंह जी दे नाल 5-6 साल गृहस्थी च रहिंदिआं होइआं सेवा कीती ते चेहरे ते वैराग इन्ना दास ने नोट कीता कि ओदी अख दी पलक भी जिहड़ी ना किन्ना किन्ना चिर झपकदी नहीं सी जिहनूं कहिंदे ना शेर अख टिकाओ नाम जपण वाली रूह सी बंदगी वाली रूह सी वैराग सी नेत्रां च भी टिकाओ सी टिकाओ आम बंदे अंदर घबराहट हुंदी घबराहट कृपा हो जाए कि किनका टिक जाए किनका ही टिक जाए बाण पढ़ते ना सुमनी साहब किनका एक जिस जीव सावे ताकि मेहमा ਕਿਤ ਕਿਆ ਕਰ ਕਿਨਕਾ ਹੀ ਨਾਮ ਉਹਦਾ ਟਿਕ ਜੇ ਅਡੋਲ ਅਵਸਥਾ ਮਿਲਦੀ ਮੈਂ ਕੀ ਦੱਸਾਂ ਤੁਹਾਨੂੰ ਕੱਲ ਦੀ ਗੱਲ ਕਿ ਪਰਸੋਂ ਦੀ ਇੱਕ ਬੱਚੀ ਮੈਂ ਹੈ 15 ਮਹੀਨੇ ਦੀ ਹੋਈ 15 ਨਹੀਂ ਤੇ ਕੋਈ 1.5 ਸਾਲ ਦੀ ਹੋਈ ਤੇ ਸਾਡਾ ਮੁੰਡਾ ਕਹਿੰਦਾ ਉਹਨੂੰ ਖਿਡਾਉਣ ਡਿਆ ਸੀ ਕਹਿੰਦਾ ਇਹਦੀਆਂ ਅੱਖਾਂ ਨੂੰ ਵੇਖੋ ਇਹ ਕਿੰਨਾ ਕਿੰਨਾ ਚਿਰ ਪਲਕ ਝਪਕਦੀ ਨਹੀਂ ਮੈਂ ਵਾਕਈ ਉਹ ਬੱਚੀ ਵੱਲ ਵੇਖਿਆ 1.5 ਸਾਲ ਦੀ ਉਮਰ ਤੇ ਕਿੰਨਾ ਕਿੰਨਾ ਚਿਰ ਨਾ ਐ ਸ਼ੇਰ ਅੱਖ ਨਾਲ ਮੈਂ ਕਿ ਇਹ ਵੀ ਪਿਛਲੇ ਜਨਮ ਦੀ ਕੋਈ ਆਖੋ ਸਤਨਾਮ ਪੌੜੀ ਚੜ੍ਹੀ ਬਖਸ਼ਿਸ਼ ਇਹ ਤਰਨ ਤਾਰਨ ਇਸ ਤਰ੍ਹਾਂ ਦਰਸ਼ਨ ਹੋਏ ਤੇ ਫਿਰ ਨਾਲ ਦੇ ਮੈਨੂੰ ਸਾਂਝਿਆਂ ਕਹਿਣ ਲੱਗੇ ਕਹਿੰਦੇ 6 ਸਾਲ ਬਾਬਾ ਖੜਕ ਸਿੰਘ ਜੀ ਨਾਲ ਰਹੇ ਕ੍ਰਿਸ਼ਤੀ ਕ੍ਰਿਸ਼ਤੀ ਨਾਲ ਨਿਭਾਈ ਦਾਸ ਨੇ ਕਹਿਤਾ ਮੈਂ ਕਿਹਾ ਕੋਈ ਬਚਨ ਸੁਣਾਓ ਮਹਾਂਪੁਰਸ਼ਾਂ ਦਾ ਫਿਰ ਉਹਨਾਂ ਬਚਨ ਸੁਣਾਇਆ ਕਹਿੰਦੇ ਕਿ ਬਾਬਾ ਖੜਕ ਸਿੰਘ ਜੀ ਇੱਕ ਦਿਨ ਮੈਨੂੰ ਕਹਿਣ ਲੱਗੇ ਓਏ ਪਾਲਕੀ ਬਣਨੀ ਸੋਨੇ ਦੇ ਛਤਰ ਝੁੱਲਣੇ ਨੇ ਵੋਟੀ ਦੀਆਂ ਵਾਲੀਆਂ ਲੈ ਕੇ ਆਈ ਇੱਕ ਜੋੜ ਕਹਿੰਦਾ ਮੈਂ ਉਦੋਂ ਘਰ ਜਾਵਾਂ ਮਨ ਇਹੋ ਹੀ ਕਵੇ ਪਤਾ ਨਹੀਂ ਦਿੰਦੀ ਕਿ ਨਹੀਂ ਕਲੇਸ਼ ਨਾ ਪੈ ਜਾ ਹਰ ਤਰ੍ਹਾਂ ਦਾ ਹੁੰਦਾ ਸਰੀਰ ਕਈ ਵਾਰੀ ਕਹਿੰਦਾ ਘਰ ਜਾ ਕੇ ਜਦੋਂ ਗੱਲ ਕੀਤੀ ਤੇ ਮਨ ਗਈ ਦੋ ਜੋੜੇ ਸੀ ਘਰ ਚ ਵਾਲੀਆਂ ਦੇ ਦੋਵੇਂ ਲੈ ਆਈ ਇੱਕ ਭਾਰਾ ਸੀ ਤੇ ਇੱਕ ਹੌਲਾ ਸੀ ਕਹਿੰਦਾ ਮੈਂ ਪੁੱਛਿਆ ਵੀ ਕਿਹੜਾ ਲੈ ਜਾਵਾਂ ਸਵੇਰੇ ਬਾਬਾ ਜੀ ਨੇ ਮਹਾਂਪੁਰਸ਼ਾਂ ਨੇ ਕਿਹਾ ਤੇ ਕਹਿੰਦੇ ਵੀ ਉਹ ਕਹਿਣ ਲੱਗੀ ਵੀ ਹਲਕਾ ਹੀ ਲੈ ਜਾਓ ਸਤਨਾਮ ਕਹਿੰਦਾ ਮੈਂ ਘਰੀ ਕਿਹਾ ਵੀ ਤੂੰ ਆਹ ਦੂਸਰਾ ਦੇ ਭਾਰਾ ਕਹਿੰਦਾ ਨਾ ਮੰਨੀ ਨਹੀਂ ਇਹ ਨਹੀਂ ਮੈਂ ਦੇਣਾ ਵੀ ਆਹ ਦੂਸਰਾ ਕਹਿੰਦੇ ਮੈਂ ਸ਼ੁਕਰ ਕੀਤਾ ਬਈ ਚਲ ਕੋਈ ਤੇ ਦਿੱਤਾ ਸੂ ਘਰ ਦੀ ਲਹਾਜ ਇਹਦੇ ਜਾ ਕੇ ਕੀ ਕਹਿੰਦਾ ਜੀ ਦਿੱਤਾ ਹੀ ਨਹੀਂ ਮਿਲਿਆ ਕਹਿੰਦੇ ਅਗਲੇ ਦਿਨ ਮੈਂ ਕਾਗਜ਼ ਦੀ ਪੁੜੀ ਚੋਂ ਜੋੜਾ ਬੰਨਿਆ ਵਾਲੀਆਂ ਦਾ ਤੇ ਮਹਾਂਪੁਰਸ਼ਾਂ ਬਾਬਾ ਜੀ ਦੇ ਬਾਬਾ ਖੜਕ ਸਿੰਘ ਜੀ ਦੇ ਚਰਨਾਂ 'ਚ ਰੱਖਿਆ ਤੇ ਜੋੜਾ ਵੇਖ ਕੇ ਕਹਿੰਦੇ ਹਲਕਾ ਲਿਆਇਆ ਹਲਕਾ ਲਿਆਇਆ ਕਮਾਈ ਜ਼ਿੰਦਗੀ ਲਾਤੀ ਲਿਖੇ
ਦਾਸ ਨੇ ਇਹੋ ਜਿਹਾ ਮਹਾਂਪੁਰਸ਼ ਕੋਈ ਨਹੀਂ ਵੇਖਿਆ ਜਿਹੜਾ ਆਪਣੀ ਪਹਿਲੇ ਜੀਵਨ ਨੂੰ ਸੰਗਤ ਚ ਖੋਲ ਕੇ ਸੁਣਾ ਦੇਵੇ, ਖੋਲ ਕੇ ਸੁਣਾ ਦੇ। ਇਹ ਬਾਬਾ ਖੜਕ ਸਿੰਘ ਜੀ ਦੀ ਬਾਤ ਸੀ। ਆਪਣਾ ਪਹਿਲਾ ਜੀਵਨ ਕਈ ਵਾਰੀ ਖੋਲ ਕੇ ਸੁਣਾ ਦਿੰਦੇ। ਪਊ ਪਿੰਡ ਪਹਿਲੇ ਸੇਵਾ ਉਹਨਾਂ ਨੇ ਕਰਾਈ, ਬਾਬਾ ਖੜਕ ਗੁਰਦੁਆਰਾ ਜਦੋਂ ਸ਼ੁਰੂ ਹੋਇਆ ਉਹ ਸਾਨੂੰ ਦੱਸਦੇ ਆ ਵੀ ਮੂੜੇ ਤੇ ਬਹਿ ਜਾਂਦੇ ਸੀ ਤੇ ਕਹਿੰਦੇ ਸੀ ਵੀ ਆ ਦੋ ਪਿੰਡ ਛੱਡ ਕੇ ਇੱਕ ਮਾਈ ਏ ਮਾਈ ਸੰਤੀ ਉਹਦੇ ਦਰਸ਼ਨ ਕਰਾਓ। ਕਹਿੰਦੇ ਅਸੀਂ ਕਹਿਣਾ ਬਾਬਾ ਖੜਕ ਸਿੰਘ ਜੀ, ਬਾਬਾ ਜੀ ਤੁਹਾਨੂੰ ਮਾਈ ਨਾਲ ਕੀ ਕੰਮ ਪੈ ਗਿਆ, ਤੁਸੀਂ ਕੀ ਮਾਈ ਦੇ ਕਿਉਂ ਦਰਸ਼ਨ ਕਰਦੇ? ਕਹਿੰਦੇ ਨਹੀਂ ਸਾਨੂੰ ਉਹਦੇ ਦਰਸ਼ਨ ਕਰਾਓ ਫਿਰ ਆਪ ਸੁਣਾਉਣਾ। ਕਹਿੰਦੇ ਉਸ ਮਾਈ ਦੇ ਘਰ ਅਸੀਂ ਚਾਰ ਪੰਜ ਜਣਿਆਂ ਨੇ ਰਾਤੀ ਚੋਰੀ ਕੀਤੀ ਸੀ। ਬਾਬਾ ਖੜਕ ਸਿੰਘ ਨੇ ਆਪਣੀ ਗੱਲ ਆਪ ਸੁਣਾਉਣੀ ਬੜੀ ਔਖੀ ਹੈ। ਕਹਿੰਦੇ ਸੰਨ ਲਾਈ ਸੀ ਸੰਨ, ਬਾਬਾ ਖੜਕ ਸਿੰਘ ਨੇ ਆਪ ਵਜਨ ਸੁਣਾਇਆ। ਕਹਿੰਦੇ ਸੰਨ ਲਾਈ ਸੀ, ਕੰਧ ਸੀ ਆਢੀ ਚੌੜੀ, ਸੰਨ ਲਾਈ ਵੀ ਅੱਜ ਇੱਥੇ ਫੌਜ ਦਾ ਸੀ ਕਰਨਲ ਕੇ ਕੌਣ, ਕਹਿੰਦੇ ਇਹਦੀ ਚੋਰੀ ਕਰਨੀ ਹੈ ਤੇ ਸੰਨ ਲਾਈ ਤੇ ਕਹਿੰਦੇ ਅਸੀਂ ਪਹਿਲਾ ਬੰਦਾ ਅੰਦਰ ਭੇਜਿਆ ਸੰਨ ਰਾਹੀ, ਚੱਲ ਅੰਦਰ। ਕਹਿੰਦੇ ਅੰਦਰੋਂ ਮਾਈ ਨੇ ਉਹਦੇ ਵਾਲ ਫੜ ਲਏ ਸੀ ਤੇ ਕੰਧ ਨਾਲ ਲੱਤਾਂ ਲਾ ਲਈਆਂ, ਨਾ ਉਹਨੂੰ ਪਿੱਛੇ ਨੂੰ ਆਉਣ ਦੇਵੇ ਨਾ ਅੱਗੇ ਨੂੰ। ਤੇ ਕਹਿੰਦੇ ਫਿਰ ਕੰਧ ਟੱਪ ਕੇ ਉਹਨੂੰ ਛੁਡਾਇਆ ਤੇ ਕਹਿੰਦੇ ਅਸੀਂ ਉਹ ਮਾਈ ਨੂੰ ਮਿਲਣਾ ਚਾਹੁੰਦੇ ਹਾਂ, ਬੜੀ ਦਲੇਰ ਸੀ ਉਹ ਸਤਨਾਮ ਪਿਆਰੇ। ਕੋਈ ਮਹਾਂਪੁਰਸ਼ ਇੰਜ ਆਪਣੀ ਪਹਿਲੀ ਤੇ ਸੁਣਾ ਕੇ ਕਹਿੰਦੇ ਸੀ, ਕਹਿੰਦੇ ਅਸੀਂ ਚੋਰਾਂ ਦੀ ਨਾਨੀ ਆ, ਬਾਬਾ ਖੜਕ ਬਦਮਾਸ਼ਾਂ ਦੀ ਨਾਨੀ ਆ। ਕਹਿੰਦੇ ਸਭ ਕੁਝ ਚੱਟ ਕੇ ਆਏ ਆ, ਚੱਟ ਕੇ ਕੁਛ ਨੀ ਕਿਤੇ ਵੀ ਤਾਂ ਇੱਧਰ ਆਏ ਆ, ਇੱਧਰ ਫਿਰ ਇਹੋ ਜਿਹੇ ਆਏ। ਗੁਰੂ ਦੇ ਬੰਨੇ ਇਹੋ ਜਿਹਾ ਜੀਵਨ ਸੁੱਟ ਤੱਕ ਪਿਆਰਿਓ, ਬਸ ਕਿਆ ਬਾਤ ਹੈ, ਪਹਿਲਾਂ ਸਭ ਕੁਛ ਛੱਡਤਾ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਹੋਏ ਸਾਰੇ।

ਵਾਰੀ ਸਵਾਰੀ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮਸਤਕ ਤਾਰਿਆ ਆਪਣੇ ਬਾਲਕ ਆਪ ਰੱਖਿਅਨ ਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਿਜ ਆਨੰਦ ਭਏ ਪੂਰਨ ਭਈ ਸੇਵ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜਵਾਲੀਅਨ ਜਾਂ ਕਾ ਵੱਡ ਪ੍ਰਤਾਪ ਦੋਖ ਹਮਾਰੇ ਬਖਸ਼ਿਅਨ ਆਪਣੀ ਕਲਤਾਰੀ ਮਨ ਬਾਂਚਤ ਫਲ ਦਿੱਤੇ ਨਾਨਕ ਬਲਿਹਾਰੀ।

ਏਡੀ ਗੂੜੀ ਨੀਂਦ ਆਈ ਹੈ ਤੇ ਇੱਕ ਵਾਰੀ ਪਾਸਾ ਵੀ ਨਹੀਂ ਪਾ। ਨਿਰੰਕਾਰ ਨੇ ਵਡੇਰੀ ਅਵਸਥਾ ਵਿੱਚ ਇੱਕੋ ਇੱਕ ਪੁੱਤ ਦਿੱਤਾ ਹੈ ਪਰ ਉਸਨੂੰ ਕੋਈ ਨਾ ਕੋਈ ਰੋਗ ਲੱਗਾ ਹੀ। ਕੋਈ ਉਸਨੂੰ ਝੱਲਾ ਕਹਿੰਦਾ, ਕੋਈ ਦੀਵਾਨਾ ਕਹਿੰਦਾ, ਕੋਈ ਬਾਵਲਾ ਕਹਿੰਦਾ। ਮੈਂ ਚੁੱਪ ਕਰ ਗਿਆ। ਮੈਂ ਖਾਮੋਸ਼ ਹੋ ਗਿਆ। ਲੋਕਾਂ ਦੇ ਬੱਚੇ ਖੇਡਦੇ ਸਨ ਪਰ ਮੇਰਾ ਨਾਲ ਕਦੇ ਵੀ ਨਹੀਂ ਖੇਡਦੇ। ਹੋਰ ਬੱਚੇ ਮਾਤਾ ਪਿਤਾ ਤੋਂ ਆ ਕੇ ਚੀਜ਼ਾਂ ਮੰਗਦੇ ਪਰ ਮੇਰੇ ਨਾਨਕ ਨੇ ਮੇਰੇ ਕੋਲੋਂ ਕਦੇ ਵੀ ਕੁਛ ਨਹੀਂ। ਤਿੰਨ ਦਿਨ ਹੋ ਗਏ ਪ੍ਰਸ਼ਾਦ ਨਹੀਂ ਛਕੇ, ਪਤਾ ਨਹੀਂ ਕਿਹੜਾ ਰੋਗ। ਅੰਦਰ ਜਾ ਕੇ ਸੁੱਤਾ ਹੈ। ਤਿੰਨ ਦਿਨਾਂ ਤੋਂ ਮੇਰਾ ਲਾਲ ਭੋਜਨ ਪਾਇਆ ਹੈ। ਜੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਭੋਜਨ ਨਹੀਂ ਛਕਿਆ ਤਾਂ ਮਮਤਾ ਦੀ ਮਾਰੀ ਹੋਈ ਮਾਂ ਮਾਤਾ ਤ੍ਰਿਪਤਾ ਨੇ ਵੀ ਮੂੰਹ ਚ ਬੁਰਕੀ ਨਹੀਂ ਪਾਈ। ਜਿਸ ਮਾਂ ਦਾ ਪੁੱਤ ਭੁੱਖਾ ਸੋ ਗਿਆ ਉਸ ਮਾਂ ਨੂੰ ਨੀਂਦ ਨਹੀਂ ਦਿੱਤੀ। ਪੁੱਤ ਸੌ ਗਿਆ ਹੈ, ਮਾਂ ਜਾ ਕੇ ਉਠਾਦੀ, ਕਾਕਾ ਭੁੱਖਾ ਕਿਉਂ ਸੌ ਗਿਆ? ਇੱਕ ਬੁਰਕੀ ਤਾਂ ਮੂੰਹ ਚ ਪਾਇਆ। ਮਾਂ ਦੀ ਆਂਦਰਾ ਠਰ ਜਾ। ਬੱਚਾ ਰੱਜ ਕੇ ਪ੍ਰਸ਼ਾਦ ਛਕ ਲਵੇ, ਮਾਂ ਪਹਿਲੇ ਰੱਜ। ਇਹ ਮਾਂ ਦਾ ਪਿਆਰ, ਮਾਤਾ ਪ੍ਰੀਤ ਕਰੇ ਪੁੱਤ, ਮਾਤਾ ਤ੍ਰਿਪਤ। ਇਹਨਾਂ ਖਿਆਲਾਂ ਇਹਨਾਂ ਵਿਚਾਰਾਂ ਵਿੱਚ ਕਿਉਂਕਿ ਮਾਤਾ ਤ੍ਰਿਪਤਾ ਹਜ਼ੂਰ ਨੂੰ ਪੁੱਤਰ ਹੀ ਸਮਝ। ਗੁਰੂ ਨਾਨਕ ਇੱਕ ਪਰ ਵੇਖਣ ਵਾਲੀਆਂ ਵੱਖੋ ਵੱਖ। ਤ੍ਰਿਪਤਾ ਨੇ ਜਾਣਿਆ ਸੁੱਤ, ਕਾਲੂ ਨੇ ਜਾਣਿਆ ਪੁੱਤ, ਲਾਲੂ ਭਤੀਜਾ ਜਾਣਿਆ, ਬੂਲੇ ਜਾਣਿਓ ਇਹ ਜਵਾਈ, ਚੰਦੋ ਰਾਣੀ ਜਾਣੇ ਸਰਬੰਧੀ, ਜੈ ਰਾਮ ਸਾਲਾ ਜਾਣਿਆ, ਪਰ ਬੇਬੇ ਨਾਨਕੀ ਨੇ ਜਾਣਿਆ ਰੱਬ ਰੂਪ ਮੇਰੋ ਭਾਈ। ਸ੍ਰੀ ਚੰਦ ਲਕਸ਼ਮੀ ਦਾਸ ਇਹ ਜਾਣਤ ਨਿਜ ਬਾਪ ਕਰ, ਰਾਏ ਬੁਲਾਰ ਕੋ ਪ੍ਰਤੀਤ ਭਲੀ ਆਈ ਹੈ। ਸ੍ਰੀ ਗੁਰੂ ਅੰਗਦ ਸਾਹਿਬ ਇਹ ਜਾਣਤ ਅਕਾਲ ਰੂਪ ਤੇ ਮੂਰਖੋ ਨੇ ਜਾਣਿਆ ਗੁਰੂ ਨਾਨਕ, ਜਿਨ੍ਹਾਂ ਨੂੰ ਭਾਵਨਾ ਦੀ ਰੋਸ਼ਨੀ ਦੀ ਜਿਨ੍ਹਾਂ ਨੂੰ ਭਾਵਨਾ ਦੀ ਲਾਈਟ ਨਹੀਂ ਮਿਲੀ ਉਹਨਾਂ ਨੇ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁਰਾਈ ਆ ਗਿਆ। ਭਾਵਨਾ ਸਭ ਤੋਂ ਵੱਡੀ ਚੀਜ਼। ਜਿਤਨੇ ਤੱਕ ਸਾਨੂੰ ਆਪਣੇ ਗੁਰੂ ਤੇ ਪੂਰਨ ਵਿਸ਼ਵਾਸ ਨਹੀਂ ਆਇਆ ਉਤਨੇ ਤੱਕ ਅੰਦਰ ਗਿਆਨ ਦਾ ਪ੍ਰਕਾਸ਼ ਨਹੀਂ ਹੋ ਸਕਿਆ। ਜਾਂ ਕਿ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਿਲ ਗਿਆ। ਵਿਸ਼ਵਾਸ ਹੀ ਵੱਡੀ ਚੀਜ਼, ਵਿਸ਼ਵਾਸ ਹੀ ਸਭ ਤੋਂ ਵੱਡੀ ਚੀਜ਼। ਅਸੀਂ ਕਈ ਵਾਰੀ ਆ ਕੇ ਗੁਰਦੁਆਰੇ ਆ ਕੇ ਗੁਰੂ ਸਾਹਿਬ ਅੱਗੇ ਮੱਥਾ ਵੀ ਟੇਕਦੇ ਪਰ ਮੱਥਾ ਟੇਕ ਕੇ ਵੀ ਸਾਨੂੰ ਪੂਰਨ ਵਿਸ਼ਵਾਸ ਨਹੀਂ ਆਉਂਦਾ
ਇਹ ਵਿਸ਼ਵਾਸ ਆ ਜਾਏ ਤਾਂ ਹੁਕਮ ਕਿਉਂ ਨਾ ਮੰਨੀ? ਹੁਕਮ ਨਹੀਂ ਮੰਨ, ਮੱਥਾ ਜ਼ਰੂਰ ਟੇਕਦੇ ਪਰ ਹੁਕਮ ਮੱਥਾ ਟੇਕਿਆ ਗੁਰੂ, ਮੱਥਾ ਤਾਂ ਤੇਰੇ ਅੱਗੇ ਟੇਕਾਂਗੇ ਪਰ ਤੇਰਾ ਹੁਕਮ ਨਹੀਂ ਮੰਨ। ਜੇ ਹੁਕਮ ਨਹੀਂ ਮੰਨਿਆ ਤਾਂ ਜੀਵਨ ਪ੍ਰਵਾਨ ਨਹੀਂ। ਜੇ ਮੱਥਾ ਟੇਕ ਦਿੱਤਾ ਹੈ ਫਿਰ ਪਿੱਛੇ ਕੀ ਰਹਿ ਗਿਆ? ਜੇ ਮੱਥਾ ਟੇਕਿਆ ਹੈ ਤਨ ਗੁਰੂ ਦਾ ਹੋ ਗਿਆ, ਫਿਰ ਜੋ ਗੁਰੂ ਕਾ ਹੁਕਮ ਹੈ ਠੀਕ। ਜੇ ਗੁਰੂ ਕਾ ਹੁਕਮ ਹੈ ਰਹਿਣੀ ਰਹੇ ਸੋਈ ਸਿੱਖ ਮੇਰਾ ਸਤਿ ਬਚੇ। ਇਹ ਨਹੀਂ

ਡਾਕਟਰ ਕੋਲ ਗਏ, ਡਾਕਟਰ ਨੇ ਦੱਸ ਦਿੱਤਾ ਤੈਨੂੰ ਇਹ ਬਿਮਾਰੀ ਹੈ, ਇਹ ਦਵਾਈ ਲੈ, ਇਸ ਨੂੰ ਖਾ, ਆਰਾਮ ਆ ਜਾਏਗਾ। ਡਾਕਟਰ ਕੋਲ ਵੀ ਚਲੇ ਗਏ, ਆਪਣੇ ਆਪ ਨੂੰ ਦਿਖਾ ਵੀ ਦਿੱਤਾ, ਦਵਾਈ ਵੀ ਖਰੀਦ ਲਈ, ਘਰ ਆ ਗਏ, ਦਵਾਈ ਲਿਆ ਕੇ ਬਾਰੀ ਵਿਚ ਰੱਖ ਦਿੱਤੀ, ਆਪ ਮੰਜੇ ਤੇ ਲੰਮੇ ਪੈ ਗਏ। ਕੋਈ ਹਾਲ ਪੁੱਛਣ ਆਇਆ, ਕੀ ਹਾਲ ਹੈ, ਤੇ ਮੰਜੀ ਤੇ ਪਿਆ ਲੰਮਾ ਬੰਦਾ ਇਹ ਆਖੇ ਕਿ ਕੋਈ ਫਰਕ ਨਹੀਂ ਪਿਆ। ਡਾਕਟਰ ਕੋਲ ਵੀ ਗਿਆ, ਡਾਕਟਰ ਨੇ ਦਵਾਈ ਵੀ ਦਿੱਤੀ ਪਰ ਆਰਾਮ ਕੋਈ ਨਹੀਂ ਆਇਆ। ਹੁਣ ਪੁੱਛੇ, ਇਹ ਦਵਾਈ ਤੇ ਖਾਧੀ ਨਹੀਂ, ਆਰਾਮ ਕਿੱਥੋਂ ਆਵੇਗਾ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਘਰ ਤੇ ਆਏ, ਅਰਦਾਸ ਵੀ ਕੀਤੀ, ਕਰਵਾਈ ਵੀ, ਲੇਕਿਨ ਉਪਦੇਸ਼ ਤੇ ਮਨ ਵਿਚ ਵਸਾਇਆ ਹੀ ਕੋਈ ਨਹੀਂ ਤੇ ਅਸਰ ਕਿਵੇਂ ਹੋਵੇਗਾ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਣੀ ਨਾਲ ਤੇ ਮਨ ਜੋੜਿਆ ਹੀ ਨਹੀਂ ਤੇ ਦੁੱਖ ਕਿਵੇਂ ਦੂਰ ਹੋਵੇ? ਦਵਾਈ ਖਾਧੇ ਬਗੈਰ ਆਰਾਮ ਨਹੀਂ, ਖਾਵਾਂਗੇ ਤੇ ਆਰਾਮ ਆਵੇਗਾ, ਤੇ ਜੇ ਬਾਣੀ ਮਨ ਵਿਚ ਵਸੇਗੀ ਤੇ ਤਾਂ ਹੀ ਦੁੱਖਾਂ ਦਾ ਨਾਸ ਹੋਵੇਗਾ। ਇਧਰ ਅਰਦਾਸ ਕੀਤੀ ਤੇ ਨਾਲ ਹੀ ਸੋਚਿਆ ਬਸ ਹੁਣ ਸਭ ਕੁਛ ਮਿਲ ਜਾਏ। ਇਹ ਸੋਚ ਬੜੀ ਮਾੜੀ ਹੈ। ਅਰਦਾਸ ਗੁਰੂ ਸੁਣਦਾ ਹੈ, ਪਰ ਘੱਟੋ ਘੱਟ ਸਾਨੂੰ ਇਹ ਤੇ ਚਾਹੀਦਾ ਹੈ ਨਾ ਕਿ ਜਿਹਦੇ ਕੋਲ ਕੁਝ ਲੈਣਾ ਉਹਦੇ ਨਾਲ ਮਨ ਤੇ ਜੋੜੀਏ, ਉਹਦੀ ਬਾਣੀ ਤੇ ਮਨ ਵਿਚ ਵਸਾਈਏ। ਆਮ ਲੋਕੀ ਇਹ ਸੋਚਦੇ ਨੇ, ਤੀਰਥ ਯਾਤਰਾ ਤੇ ਜਾਓ, ਇੱਕ ਵਾਰੀ ਇਸ਼ਨਾਨ ਕਰ ਲਓ ਤੇ ਸਾਰੇ ਪਾਪ ਖਤਮ ਹੋ ਜਾਂਦੇ ਨੇ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਨਹੀਂ, ਮਿਲੇ ਜੇ ਤੀਰਥ ਨਾਤਿਆਂ ਡੱਡਾ ਜਲਵਾਸੀ। ਜੇ ਤੀਰਥ ਤੇ ਨਹਾਣ ਦੇ ਨਾਲ ਹੀ ਸਾਰਾ ਕੁਝ ਮਿਲ ਜਾਂਦਾ, ਫਿਰ ਇਹ ਮੱਛੀਆਂ ਡੱਡੂ ਜਿਹੜੇ ਪਾਣੀ ਵਿਚ ਰਹਿੰਦੇ ਨੇ ਇਹ ਮੁਕਤ ਕਿਉਂ ਨਾ ਹੋ ਗਏ? ਸਾਨੂੰ ਤੀਰਥਾਂ ਤੇ ਜਾਣ ਦਾ ਤੇ ਪਤਾ ਹੈ, ਪਰ ਜਾਣਾ ਕਿਸ ਤਰ੍ਹਾਂ ਹੈ ਇਹ ਨਹੀਂ ਪਤਾ, ਨਹਾਣਾ ਕਿਸ ਤਰ੍ਹਾਂ ਹੈ ਇਹ ਵੀ ਨਹੀਂ ਪਤਾ। ਸਾਹਿਬ ਜੀ ਉਪਦੇਸ਼ ਕਰਦੇ ਹਨ, ਕਾਇਆ ਅੰਦਰ ਅੰਮ੍ਰਿਤ ਸਰ ਸਾਚਾ। ਕਾਇਆ ਕਹਿੰਦੇ ਨੇ ਸਰੀਰ ਨੂੰ, ਇੱਕ ਅੰਮ੍ਰਿਤ ਸਰ ਇਸ ਧਰਤੀ ਤੇ ਹੈ ਪੰਜਾਬ ਦੇ ਵਿੱਚ, ਇੱਕ ਅੰਮ੍ਰਿਤ ਸਰ ਸਾਡੇ ਸਰੀਰ ਦੇ ਅੰਦਰ ਹੈ। ਸਰ ਕਹਿੰਦੇ ਨੇ ਸਰੋਵਰ ਨੂੰ। ਸਾਹਿਬ ਜੀ ਕਹਿੰਦੇ ਨੇ, ਕਾਇਆ ਅੰਦਰ ਅੰਮ੍ਰਿਤ ਸਰ ਸਾਚਾ, ਮਨ ਨਾਵੈ ਪਾਏ ਸੁਭਾਈ ਹੈ। ਨਾਣਾ ਕਿਸ ਤਰ੍ਹਾਂ? ਸਰੀਰ ਪਾਣੀ ਵਿਚ ਨਾਵੇ, ਮਨ ਬਾਣੀ ਵਿਚ ਨਾਵੇ, ਮਨ ਨਾਵੈ। ਜੇ ਮਨ ਨਹੀਂ ਨਾਤਾ, ਭਾਵ ਮਨ ਬਾਣੀ ਨਾਲ ਨਹੀਂ ਜੁੜਿਆ, ਤੇ ਕਿਸੇ ਵੀ ਤੀਰਥ ਤੇ ਜਾ ਕੇ ਇਸ਼ਨਾਨ ਕਰ ਲੋ, ਉਹਦਾ ਕੋਈ ਲਾਭ ਨਹੀਂ। ਗੱਲ ਤੇ ਮਨ ਦੀ ਹੈ, ਮਨ ਨਾਵੈ ਪਾਏ ਸੁਭਾਈ ਹੈ। ਸਰੀਰ ਪਾਣੀ ਵਿਚ ਨਾਵੇ, ਮਨ ਬਾਣੀ ਵਿਚ, ਤੇ ਫਿਰ ਅਸਰ ਹੋਵੇਗਾ। ਤੋ ਸਤਿਗੁਰੂ ਜੀ ਉਪਦੇਸ਼ ਕਰਦੇ ਨੇ, ਉਹਦਾ ਨਾਮ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ। ਪਰ ਜਿਸ ਤਰ੍ਹਾਂ ਦਵਾਈ ਖਾਧੇ ਬਗੈਰ ਆਰਾਮ ਨਹੀਂ, ਇਸੇ ਤਰ੍ਹਾਂ ਜਦੋਂ ਤੱਕ ਨਾਮ ਮਨ ਵਿਚ ਨਹੀਂ ਵਸਦਾ ਉਦੋਂ ਤੱਕ ਦੁੱਖਾਂ ਦਾ ਨਾਸ ਨਹੀਂ ਹੁੰਦਾ, ਤੇ ਜਿਹੜੇ ਨਾਮ ਨਾਲ ਮਨ ਜੋੜ ਲੈਣਗੇ ਉਹਨਾਂ ਦੇ ਦੁੱਖਾਂ ਦਾ ਨਾਸ ਹੋਵੇਗਾ। ਆਓ ਇੱਕ ਵਾਰੀ ਕਰੋ ਸਾਰੇ ਰਸਨਾ ਪਵਿੱਤਰ।

ਉਮਰ ਤੁਹਾਡੀ ਛੋਟੀ ਬਚਪਨ ਦੀ, ਨਾਮ ਤੁਸੀਂ ਰੱਖਿਆ ਹਰੀ ਕ੍ਰਿਸ਼ਨ, ਕ੍ਰਿਸ਼ਨ ਤੋਂ ਵੀ ਵੱਡਾ ਨਾਮ। ਕ੍ਰਿਸ਼ਨ ਜੀ ਦੁਆਪਰ ਯੁੱਗ ਵਿੱਚ ਹੋਏ, ਜਿਨ੍ਹਾਂ ਨੇ ਗੀਤਾ ਉਚਾਰੀ। ਮੈਂ ਤੁਹਾਨੂੰ ਗੁਰੂ ਤਾਂ ਮੰਨਾਂਗਾ, ਕ੍ਰਿਸ਼ਨ ਜੀ ਨੇ ਗੀਤਾ ਉਚਾਰੀ, ਤੁਸੀਂ ਗੀਤਾ ਪੜ੍ਹ ਕੇ ਹੀ ਸੁਣਾ ਦਿਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮੁਸਕਰਾ ਕੇ ਕਹਿਣ ਲੱਗੇ, ਲਾਲ ਚੰਦ, ਜੇ ਤੈਨੂੰ ਅਸਾਂ ਗੀਤਾ ਪੜ੍ਹ ਕੇ ਸੁਣਾ ਦਿੱਤੀ, ਫਿਰ ਆਖੇਗਾ ਕਿਧਰੋਂ ਪਹਿਲਾਂ ਪੜ੍ਹੀ ਹੋਵੇਗੀ। ਤੇ ਤੂੰ ਇਸ ਤਰ੍ਹਾਂ ਕਰ, ਕੋਈ ਇਹੋ ਜਿਹਾ ਬੰਦਾ ਲੈ ਕੇ ਆ ਜਿਹਨੇ ਪਹਿਲਾਂ ਗੀਤਾ ਪੜ੍ਹੀ ਨਹੀਂ, ਉਹਦੇ ਕੋਲ ਪੜਵਾ ਦਿੰਦੇ ਆ। ਪੰਡਿਤ ਗਿਆ, ਐਸੇ ਬੰਦੇ ਨੂੰ ਲੈ ਕੇ ਆਇਆ, ਪੜ੍ਹਨਾ ਤਾਂ ਇੱਕ ਪਾਸੇ ਰਿਹਾ, ਜਿਹੜਾ ਗੂੰਗਾ ਵੀ ਹੈ ਔਰ ਬੋਲਾ ਵੀ, ਨਾ ਸੁਣ ਸਕਦਾ ਹੈ ਨਾ ਬੋਲ ਸਕਦਾ ਹੈ, ਮੂੰਹ ਵਿੱਚੋਂ ਲਾਰਾਂ ਵਗਦੀਆਂ ਨੇ, ਸਰੀਰ ਦੀ ਸੁੱਧ ਨਹੀਂ। ਨਾਮ ਹੈ ਛੱਜੂ ਝੀਵਰ। ਹੁਣ ਵਾਅਦਾ ਤੇ ਇਹ ਸੀ, ਇਹੋ ਜਿਹਾ ਬੰਦਾ ਲੈ ਕੇ ਆਉਣਾ ਹੈ ਜਿਹਨੇ ਪਹਿਲਾਂ ਕਦੀ ਗੀਤਾ ਪੜ੍ਹੀ ਨਹੀਂ, ਪਰ ਉਸ ਨੂੰ ਲੈ ਕੇ ਆਇਆ ਜਿਹੜਾ ਨਾ ਬੋਲ ਸਕਦਾ ਹੈ ਨਾ ਸੁਣ ਸਕਦਾ ਹੈ। ਸੰਗਤ ਬੈਠੀ ਗੁਰੂ ਦੇ ਚਰਨਾਂ ਵਿੱਚ, ਲਾਲ ਚੰਦ ਬੜਾ ਖੁਸ਼, ਭਰੇ ਦਰਬਾਰ ਵਿੱਚ ਮੈਂ ਜਿੱਤ ਜਾਵਾਂਗਾ, ਕਿਉਂਕਿ ਜਿਹੜਾ ਬੋਲ ਹੀ ਨਹੀਂ ਸਕਦਾ, ਸੁਣ ਹੀ ਨਹੀਂ ਸਕਦਾ, ਉਹ ਕਿਵੇਂ ਗੀਤਾ ਪੜ੍ਹੇਗਾ। ਗੁਰੂ ਦੀ ਬੇਅਦਬੀ ਹੋ ਜਾਏਗੀ, ਮੇਰੀ ਜਿੱਤ ਹੋਵੇਗੀ। ਆ ਕੇ ਮੱਥਾ ਟੇਕਿਆ, ਕਹਿਣ ਲੱਗਾ ਮਹਾਰਾਜ ਇਹਦੇ ਕੋਲੋਂ ਗੀਤਾ ਪੜਵਾਓ। ਇੱਕ ਬੇਨਤੀ ਕਰਾਂ ਸਤਸੰਗ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਿੱਥੇ ਹੋਰ ਸੰਸਾਰ ਨੂੰ ਕਈ ਦੇਣਾਂ ਦਿੱਤੀਆਂ, ਉੱਥੇ ਇੱਕ ਹੋਰ ਦੇਣ ਦਿੱਤੀ। ਉਹ ਇੱਕ ਇਹੋ ਜਿਹਾ ਸਮਾਂ ਸੀ ਜਦ ਲੋਕ ਜੰਮਦੀਆਂ ਧੀਆਂ ਨੂੰ ਮਾਰ ਦਿੰਦੇ ਸਨ। ਧੀਆਂ ਨੂੰ ਮਾਰਨ ਦਾ ਰਿਵਾਜ ਅੱਜ ਵੀ ਹੈ, ਸਾਇੰਸ ਨੇ ਤਰੱਕੀ ਕੀਤੀ ਹੈ, ਪਰ ਇਹ ਤਰੱਕੀ ਇੱਥੋਂ ਤੱਕ ਜਾ ਪਹੁੰਚੀ ਹੈ ਕਿ ਪਤਾ ਲੱਗ ਜਾਂਦਾ ਪਹਿਲਾਂ ਹੀ ਮਾਤਾ ਦੇ ਪੇਟ ਵਿੱਚ ਲੜਕੀ ਏ ਕਿ ਲੜਕਾ। ਤੇ ਬਹੁਤੇ ਲੋਕਾਂ ਨੂੰ ਜਦ ਪਤਾ ਲੱਗਦਾ ਜੰਮਣ ਵਾਲੀ ਲੜਕੀ ਹੈ, ਤੇ ਜੰਮਣ ਤੋਂ ਪਹਿਲਾਂ ਹੀ ਉਹਨੂੰ ਮਾਰ ਦਿੰਦੇ, ਲੜਕਾ ਚਾਹੀਦਾ ਲੜਕੀ ਨਹੀਂ। ਪਰ ਜੇ ਲੜਕੀਆਂ ਹੀ ਨਾ ਹੋਣਗੀਆਂ ਤੇ ਸੰਸਾਰ ਦੀ ਖੇਡ ਕਿਵੇਂ ਚੱਲੇਗੀ। ਅਗਰ ਇੱਕ ਲੜਕੀ ਨਹੀਂ ਹੋਵੇਗੀ ਤੇ ਕੱਲ ਨੂੰ ਮਾਂ ਕਿੱਥੋਂ ਹੋਵੇਗੀ, ਭੈਣ ਕਿੱਥੋਂ ਹੋਵੇਗੀ, ਪਤਨੀ ਕਿੱਥੋਂ ਹੋਵੇਗੀ। ਕਿੱਡਾ ਅਕਿਰਤਕਾਨ ਇਨਸਾਨ ਹੋ ਗਿਆ, ਇੱਕ ਪਾਸੇ ਮਾਂ ਦੇ ਪੇਟ ਤੋਂ ਜਨਮ ਲੈਂਦਾ ਤੇ ਵੱਡਾ ਹੋ ਕੇ ਫਿਰ ਉਹੋ ਹੀ ਕਹਿੰਦਾ ਕਿ ਧੀਆਂ ਦੀ ਲੋੜ ਨਹੀਂ। ਹੈਰਾਨਗੀ ਤੇ ਉਦੋਂ ਹੀ ਹੁੰਦੀ ਹੈ ਜਦੋਂ ਸੱਸਾਂ ਵੀ ਨੂੰਹਾਂ ਦੇ ਦੁਆਲੇ ਹੋ ਜਾਂਦੀਆਂ ਨੇ ਕਿ ਇਹ ਮੁੰਡਾ ਨਹੀਂ ਜੰਮ ਸਕਦੀ, ਕੁੜੀਆਂ ਨੂੰ ਜਨਮ ਦੇ ਰਹੀ ਹੈ, ਜਦਕਿ ਸੱਸ ਨੂੰ ਨੂੰਹ ਦਾ ਸਾਥ ਦੇਣਾ ਚਾਹੀਦਾ। ਧੀਏ ਮਵੀ ਤੇ ਧੀ ਹਾਂ, ਅਗਰ ਮੇਰੇ ਮਾਪੇ ਮੇਰਾ ਗੱਲ ਘੁੱਟ ਛੱਡਦੇ ਤੇ ਕੀ ਅੱਜ ਮੈਂ ਹੁੰਦੀ। ਦਾਤਾਂ ਤੇ ਦਾਤੇ ਦੇ ਹੱਥ ਹਨ,
ਜਦ ਔਰਤ ਔਰਤ ਦੀ ਦੁਸ਼ਮਣ ਬਣਦੀ ਹੈ ਉਹ ਤੋਂ ਬੜਾ ਦੁੱਖ ਹੁੰਦਾ ਹੈ। ਜਦ ਕਿ ਔਰਤ ਨੂੰ ਔਰਤ ਦਾ ਮਾਣ ਰੱਖਣਾ ਚਾਹੀਦਾ ਹੈ। ਧੀਆਂ ਹੋ ਗਈਆਂ ਤੇ ਨੂੰਹ ਦਾ ਕੀ ਦੋਸ਼ ਹੈ? ਇੱਕ ਪਾਸੇ ਕਹਿੰਦੇ ਆ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਜੇ ਸਾਰਾ ਕੁਝ ਉਹਦੇ ਹੁਕਮ ਵਿੱਚ ਹੈ ਫਿਰ ਉਹਦੇ ਹੁਕਮ ਦੇ ਅੱਗੇ ਅਸੀਂ ਬੋਲਦੇ ਕਿਉਂ ਆ? ਧੀ ਹੋਵੇ ਜਾਂ ਪੁੱਤਰ ਹੋਵੇ, ਇਹ ਦਾਤੇ ਦੀ ਦਾਤ ਹੈ, ਇਹ ਠੀਕ ਹੈ। ਇੱਕ ਆਸ ਹੁੰਦੀ ਹੈ ਮੁੰਡਾ ਹੋਵੇਗਾ, ਵਿਆਹ ਹੋਵੇਗਾ, ਘਰ ਰਹੇਗਾ, ਸਾਡਾ ਖਾਨਦਾਨ ਵਧੇਗਾ। ਧੀ ਨੇ ਸਹੁਰੇ ਚਲੇ ਜਾਣਾ, ਇਸ ਕਰਕੇ ਮੁੰਡਿਆਂ ਦੀ ਲੋੜ ਸਮਝਦੇ ਆ ਕਿ ਬੁੱਢੇ ਵਾਰੇ ਸਾਡੀ ਸੇਵਾ ਕਰਨਗੇ, ਪਰ ਐਸੇ ਪੁੱਤਰਾਂ ਦਾ ਵੀ ਕੀ ਫਾਇਦਾ ਹੈ ਜਿਹੜੇ ਵੱਡੇ ਹੋ ਕੇ ਮਾਪਿਆਂ ਨੂੰ ਠੋਕਰਾ ਮਾਰ ਕੇ ਘਰੋਂ ਬਾਹਰ ਕੱਢਦੇ। ਜੇ ਸੁੱਖ ਵਾਸਤੇ ਔਲਾਦ ਚਾਹੁੰਦੇ ਆ ਫਿਰ ਸੁੱਖ ਤੇ ਭਾਗਾਂ ਨਾਲ ਹੀ ਮਿਲਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੁੱਤਰਾਂ ਵਾਲੇ ਵੀ ਰੋਂਦੇ ਨੇ ਕਿਉਂਕਿ ਪੁੱਛਦੇ ਨਹੀਂ। ਵਿਚਾਰ ਕਰ ਰਹੇ ਸਾਂ ਕਿ ਜੰਮਦੀਆਂ ਧੀਆਂ ਨੂੰ ਲੋਕ ਮਾਰ ਦਿੰਦੇ ਨੇ, ਧੀ ਨਹੀਂ ਚਾਹੀਦੀ। ਮੁੰਡਾ ਹੋਵੇ ਤੇ ਸਾਰੇ ਪਿੰਡ ਵਿੱਚ ਰੌਲਾ ਕਿ ਮੁੰਡਾ ਜੰਮਿਆ, ਜੇ ਧੀ ਹੋਵੇ ਤੇ ਜੇ ਪੁੱਛੋ ਕਿਸੇ ਨੂੰ ਕੀ ਹੋਇਆ ਤੇ ਮੂੰਹ ਲਟਕਾਇਆ ਹੁੰਦਾ ਜਿਵੇਂ ਸਾਲਾਂ ਦਾ ਬਿਮਾਰ ਧੀ ਹੋਈ ਹੈ। ਇੰਨੇ ਉਦਾਸ ਹੋ ਜਾਂਦੇ ਕਿ ਜਿਵੇਂ ਕਿਸੇ ਨੇ ਸਾਹ ਖਿੱਚ ਲਏ ਨੇ। ਪਰ ਸਾਧ ਸੰਗਤ, ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਉਪਦੇਸ਼ ਹੈ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਧੀਆਂ ਨੂੰ ਮਾੜਾ ਕਹਿਣ ਵਾਲੇ ਆ, ਆਪਣੇ ਵੱਲ ਵੀ ਤੇ ਦੇਖ। ਅਗਰ ਤੇਰੀ ਮਾਂ ਨਾ ਹੁੰਦੀ ਤੇ ਤੂੰ ਕਿੱਥੋਂ ਹੁੰਦਾ? ਤੇਰੀ ਪਤਨੀ ਨਾ ਹੁੰਦੀ ਤੇਰਾ ਗ੍ਰਸਤ ਕਿੱਥੋਂ ਹੁੰਦਾ? ਪਤਨੀ ਹੈ ਤੇ ਗ੍ਰਸਤ ਹੈ ਨਾ। ਉਸ ਵੇਲੇ ਵੀ ਲੋਕ ਧੀਆਂ ਨੂੰ ਮਾਰਦੇ ਸਨ, ਔਰ ਕਿਸ ਤਰ੍ਹਾਂ? ਇੱਕ ਹੱਥ ਵਿੱਚ ਛੁਰਾ, ਇੱਕ ਹੱਥ ਵਿੱਚ ਨਵੀਂ ਜੰਮੀ ਹੋਈ ਧੀ, ਤੇ ਪਿਤਾ ਬਾਜ਼ਾਰ ਵਿੱਚ ਦੌੜਦਾ ਸੀ। ਕਿਸਨੇ ਲੜਕੀ ਲੈਣੀ ਹੈ ਤੇ ਲੈ ਲਓ, ਨਹੀਂ ਤੇ ਮੈਂ ਇਸ ਨੂੰ ਮਾਰਨ ਲੱਗਾ। ਇਹ ਇਤਿਹਾਸਕ ਸੱਚਾਈਆਂ ਨੇ। ਜੇ ਕੋਈ ਨਹੀਂ ਸੀ ਲੈਂਦਾ ਉਹਨੂੰ ਮਾਰ ਦਿੰਦੇ ਸਨ। ਜੰਮਦੀਆਂ ਧੀਆਂ ਨੂੰ ਮਾਰਨ ਦਾ ਰਿਵਾਜ ਸੀ। ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਉਸ ਵੇਲੇ ਕਿਹਾ ਧੀ ਮਾਰ ਨਾਲ, ਲੜਕੀ ਮਾਰ ਦੇ ਨਾਲ ਮੇਰਾ ਕੋਈ ਨਾਤਾ ਨਹੀਂ, ਤੇ ਨਾ ਹੀ ਸਿੱਖ ਨੇ ਐਸੇ ਬੰਦੇ ਦੇ ਨਾਲ ਕੋਈ ਨਾਤਾ ਰੱਖਣਾ ਹੈ ਜਿਹੜੇ ਧੀਆਂ ਨੂੰ ਮਾਰਦੇ ਹਨ। ਔਰ ਇੱਕ ਦੋਸ਼ ਲੜਕੇ ਵਾਲਿਆਂ ਦਾ ਵੀ ਹੈ ਜਿਹੜੇ ਧੀਆਂ ਨੂੰ ਤੰਗ ਕਰਦੇ ਹਨ, ਨੂੰਹਾਂ ਕੋਲੋਂ ਦਾਜ ਮੰਗਦੇ ਹਨ, ਉਹਨਾਂ ਦਾ ਜੀਵਨ ਨਰਕ ਬਣਾ ਦਿੰਦੇ ਹਨ। ਇਸ ਕਰਕੇ ਵੀ ਮਾਪੇ ਕਈ ਵਾਰੀ ਸੋਚਦੇ ਨੇ ਕਿ ਧੀ ਨਾ ਹੋਵੇ ਤੇ ਚੰਗਾ ਹੈ। ਪਹਿਲਾਂ ਘਰ ਲੱਭਦੇ ਆ, ਕਈ ਸਾਲ ਲੰਘ ਜਾਂਦੇ ਨੇ, ਤੇ ਜੇ ਲੜਕਾ ਲੱਭ ਪਵੇ ਫਿਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਇੱਕ ਦੋਸ਼ ਸਾਡਾ ਵੀ ਹੈ, ਅਸੀਂ ਵੀ ਚੰਗਾ ਘਰ ਦੇਖਦੇ ਹਾਂ, ਬਹੁਤਾ ਪੈਸਾ ਦੇਖਦੇ ਹਾਂ, ਕਾਰ ਹੋਵੇ, ਬੰਗਲਾ ਹੋਵੇ, ਇਹ ਕਿਉਂ ਨਹੀਂ ਦੇਖਦੇ ਕਿ ਜਿਹਦੇ ਨਾਲ ਲੜਕੀ ਵਿਆਹਣੀ ਏ ਉਹਦਾ ਜੀਵਨ ਦੇਖੀਏ, ਉਹਦਾ ਆਚਰਣ ਦੇਖੀਏ, ਉਹਦੇ ਅਸੂਲ ਦੇਖੀਏ, ਚੰਗੇ ਜੀਵਨ ਵਾਲਾ ਦੇਖੀਏ, ਉੱਚੇ ਜੀਵਨ ਵਾਲਾ ਦੇਖੀਏ। ਤੇ ਜੇ ਕਿਸਮਤ ਹੋਵੇ ਤੇ ਸਭ ਕੁਝ ਬਣ ਜਾਂਦਾ ਹੈ, ਤੇ ਜੇ ਕਿਸਮਤ ਮਾੜੀ ਹੋਵੇ ਤੇ ਜੋ ਕੁਝ ਕੋਲ ਹੈ ਉਹ ਵੀ ਚਲਾ ਜਾਂਦਾ ਹੈ।

ਪੰਡਿਤ ਲਾਲ ਚੰਦ ਨੇ ਗੁਰੂ ਸਾਹਿਬਾਂ ਨੂੰ ਕਿਹਾ ਮਹਾਰਾਜ ਇਹਦੇ ਕੋਲ ਗੀਤਾ ਪੜਵਾਓ ਤੇ ਸਤਿਗੁਰੂ ਜੀ ਹੱਸ ਪਏ ਤੇ ਹੱਸ ਕੇ ਕਹਿਣ ਲੱਗੇ ਲਾਲ ਚੰਦ ਬੜਾ ਚਤੁਰ ਨਿਕਲੇ ਬੜਾ ਸਿਆਣਾ ਨਿਕਲੇ ਵਾਅਦਾ ਤੇ ਕਰਕੇ ਗਿਆ ਸੀ ਉਹਨੂੰ ਲਿਆਵਾਂਗਾ ਜਿਹਨੇ ਗੀਤਾ ਕਦੀ ਪੜ੍ਹੀ ਨਹੀਂ ਪਰ ਉਹਨੂੰ ਲੈ ਕੇ ਆਇਆ ਜਿਹੜਾ ਬੋਲ ਹੀ ਨਹੀਂ ਸਕਦਾ ਸੁਣ ਨਹੀਂ ਸਕਦਾ ਇੰਨੀ ਗੱਲ ਕਹਿ ਕੇ ਫਿਰ ਸਤਿਗੁਰ ਦੇਖਦੇ ਛੱਜੂ ਝੀਵਰ ਵੱਲ ਹਨ ਤੇ ਕਹਿੰਦੇ ਲਾਲ ਚੰਦ ਨੂੰ ਨੇ ਚੰਗਾ ਲਾਲ ਚੰਦ ਜਿਹਨੂੰ ਵੀ ਲੈ ਕੇ ਆ ਗਿਆ ਇਹ ਗੁਰੂ ਨਾਨਕ ਦਾ ਘਰ ਐਸਾ ਇਹ ਤੇ ਜਿਹੜਾ ਜੈਸੀ ਭਾਵਨਾ ਲੈ ਕੇ ਆਉਂਦਾ ਉਸ ਨੂੰ ਉਹੋ ਜਿਹਾ ਫਲ ਮਿਲਦਾ ਤੇਰੀ ਇੱਛਾ ਇਹਦੇ ਕੋਲ ਗੀਤਾ ਸੁਣਨੀ ਤੇ ਗੁਰੂ ਨਾਨਕ ਤੇਰੀ ਇੱਛਾ ਪੂਰੀ ਕਰੇਗਾ ਗੁਰੂ ਸਾਹਿਬਾਂ ਦੇ ਹੱਥ ਵਿੱਚ ਹਮੇਸ਼ਾ ਇੱਕ ਛੜੀ ਹੁੰਦੀ ਸੀ ਖੂੰਡੀ ਉਹ ਖੂੰਡੀ ਗੁਰੂ ਸਾਹਿਬਾਂ ਨੇ ਛੱਜੂ ਝੀਵਰ ਦੇ ਸਿਰ ਤੇ ਰੱਖੀ ਮਿਹਰ ਭਰੀ ਨਿਗਾਹ ਦੇ ਨਾਲ ਛੱਜੂ ਝੀਵਰ ਵੱਲ ਤੱਕਿਆ ਤੇ ਮੁਸਕਰਾ ਕੇ ਕਹਿੰਦੇ ਨੇ ਛੱਜੂ ਉਹ ਭਾਈ ਸਿੱਖਾ ਪੰਡਿਤ ਜੀ ਦੀ ਇੱਛਾ ਕਿ ਤੂੰ ਗੀਤਾ ਸੁਣਾਵੇਂ ਭਾਈ ਸਿੱਖਾ ਇਹਨਾਂ ਦੀ ਇੱਛਾ ਪੂਰੀ ਕਰ ਪਰ ਸੁਣ ਕੱਲੀ ਗੀਤਾ ਪੜ੍ਹਨੀ ਨਹੀਂ ਨਾਲ ਸਲੋਕਾਂ ਦੇ ਅਰਥ ਵੀ ਕਰਕੇ ਦੱਸਣੇ ਹਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਦ ਗੁਰੂ ਦੀ ਮਿਹਰ ਦੀ ਨਜ਼ਰ ਹੋਈ ਸਿਰ ਤੇ ਗੁਰੂ ਸਾਹਿਬਾਂ ਨੇ ਆਪਣੀ ਛੜੀ ਰੱਖੀ ਤੇ ਉਹ ਛੱਜੂ ਝੀਵਰ ਜਿਹਦੇ ਮੂੰਹ ਵਿੱਚੋਂ ਲਾਰਾਂ ਵਗਦੀਆਂ ਸਨ ਵਾਲ ਖਿਲਰੇ ਸਰੀਰ ਦੀ ਸੁੱਧ ਨਹੀਂ ਰੰਗ ਹੀ ਬਦਲ ਗਿਆ ਗੁਰੂ ਦੀ ਸ਼ੋਹ ਮਿਲੀ ਚਿਹਰਾ ਹੀ ਹੋਰ ਹੋ ਗਿਆ ਜਿਹਦੇ ਮੂੰਹ ਵਿੱਚ ਉਲਾਰਾਂ ਵਗਦੀਆਂ ਸਨ ਬੈਠਾ ਦਰਬਾਰ ਵਿੱਚ ਇਧਰ ਉਧਰ ਝਾਕਦਾ ਸੀ ਜਿਵੇਂ ਬਾਵਰੇ ਸ਼ਦਾਈ ਬੈਠੇ ਹੁੰਦੇ ਨੇ ਹੁਣ ਰੰਗ ਹੀ ਹੋਰ ਹੋ ਗਿਆ ਹੱਥ ਜੋੜ ਕੇ ਪਰੇ ਦਰਬਾਰ ਵਿੱਚ ਖੜਾ ਹੋਇਆ ਔਰ ਫਿਰ ਚਰਨਾਂ ਤੇ ਮੱਥਾ ਟੇਕਿਆ ਔਰ ਫਿਰ ਮੱਥਾ ਟੇਕ ਕੇ ਫਿਰ ਖੜਾ ਹੋਇਆ ਹੱਥ ਜੋੜੇ ਤੇ ਕਹਿਣ ਲੱਗਾ ਦਾਤਾ ਤੇਰਾ ਸ਼ੁਕਰ ਹੈ ਤੂੰ ਮੈਨੂੰ ਨਵਾਂ ਜੀਵਨ ਦਿੱਤਾ ਹੈ ਸਰੀਰ ਦੀ ਸੁੱਧ ਦਿੱਤੀ ਦੁਨੀਆਂ ਦੀ ਸੁੱਧ ਦਿੱਤੀ ਦੁਨੀਆਂ ਦੀ ਸੋਝੀ ਦਿੱਤੀ ਤੇ ਪਾਤਸ਼ਾਹ ਹੁਣ ਹੁਕਮ ਕਰ ਸਾਹਿਬ ਜੀ ਕਹਿਣ ਲੱਗੇ ਛੱਜੂ ਗੀਤਾ ਪੜ੍ਹ ਕੇ ਸੁਣਾ ਨਾਲੇ ਅਰਥ ਕਰਕੇ ਸੁਣਾ ਤੇ ਛੱਜੂ ਝੀਵਰ ਕਹਿੰਦਾ ਦਾਤਾ ਹੁਣ ਤੇਰੀ ਮਿਹਰ ਹੋ ਗਈ ਹੈ ਹੁਣ ਤੇ ਤੂੰ ਹੁਕਮ ਕਰ ਇਹ ਗੀਤਾ ਤੇ ਕੀ ਸਾਰੀ ਕਾਇਨਾਤ ਪੜ੍ਹ ਕੇ ਸੁਣਾ ਦਿਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਰੀ ਦੁਨੀਆਂ ਦਾ ਹਾਲ ਦੱਸਦੇ ਆ ਇਤਨੀ ਤੇਰੀ ਮਿਹਰ ਹੋ ਗਈ ਤੇ ਛੱਜੂ ਝੀਵਰ ਪੰਡਿਤ ਦੇ ਸਾਹਮਣੇ ਬੈਠਾ ਗੀਤਾ ਪੜ੍ਹਦਾ ਨਾਲ ਸਲੋਕ ਦੇ ਅਰਥ ਕਰ ਕਰਕੇ ਦੱਸਦਾ ਹੈ ਉਹ ਜਿਉਂ ਜਿਉਂ ਗੀਤਾ ਪੜ੍ਹਦਾ ਹੈ ਤੇ ਪੰਡਿਤ ਲਾਲ ਚੰਦ ਕੋਲ ਬੈਠਾ ਰੋਈ ਜਾਂਦਾ ਜਿਉਂ ਜਿਉਂ ਸੁਣਦਾ ਹੈ ਅੱਖਾਂ ਵਿੱਚ ਅਥਰੂ ਡਿੱਗਦੇ ਹਨ ਤੇ ਜਦ ਗੀਤਾ ਦੀ ਇਹ ਸਾਰੀ ਕਥਾ ਦਾ ਭੋਗ ਪਿਆ ਤੇ ਲਾਲ ਚੰਦ ਹੁਣ ਉੱਠਿਆ ਭੱਜ ਕੇ ਚਰਨ ਪਕੜੇ ਔਰ ਚਰਨਾਂ ਤੇ ਸਿਰ ਰੱਖ ਕੇ ਜਿਉਂ ਰੋਣ ਲੱਗਾ ਕਹਿਣ ਲੱਗਾ ਮਹਾਰਾਜ ਮੈਨੂੰ ਖਿਮਾ ਕਰ
मैं भूल गया तेरा परतावा लेन आया असि योगन आ रहे तेरा परतावा लेने ते सतगुरु कहंदे ने लाल चंद रो ना उठ ओ लाल चंद तेरे सदका एदे भी भाग जाग पे आखो सतनाम श्री वाहेगुरु। और अज भी हरियाणे दे विच ए पंजोखरा साहब गुरुद्वारा इस घटना की याद अज भी दवांदा है और जेड़े लोग उते श्रद्धा भावना नाल जांदे हन उन्हां दी मनोकामना अज भी पूरियां हुंदियां हन। और फिर गुरु साहब दिल्ली गए, समा समाप्ति दा हो गया है, इतिहास काफी लंबा है पर समा इतना नहीं। दिल्ली जद महामारी फैली हजारां लोग मरण लगे तां उस वक्त गुरु हर कृष्ण साहब जी महाराज ने अपने चरण धो के चरण पौल दिती और उहदे नाल ये जिहड़ी बीमारी सी दूर हुई। और अज भी देखो कदी दिल्ली जाओ जिन्हां हाली दर्शन नहीं कीते गुरुद्वारा बंगला साहब अज भी उत्थे अमृत दे सोमे उसे तरह पे चलते हैं और अज भी जिहड़े श्रद्धा नाल जांदे हैं उन्हां दे दुख दूर होंदे ने। ते जिहड़ियां भी संगतां जाके मत्था टेकदियां ने अपने आप उन्हां दे मुंह तो निकलदा है श्री हर कृष्ण ध्याइए जिस डिठे सब दुख जाए। आओ शब्द की आखिरी पंक्ति पढ़ के इत्थे करिए समाप्ति। और हुण समां ते तकरीबन हो ही चुका है 7:10 तो 8 बजे तक दशमेश दरबार हाजरी भरनी है और कल 7 to 8 इसे स्थान ते फिर आपां सारे गुरु जस करांगे। आओ आखिरी पंक्ति सारे रल के पढ़िए।

ਕਲਗੀ ਤਰਕੀ ਬਖਸ਼ਿਸ਼ ਕਰ ਰਹੇ ਨੇ। ਜਿੱਥੇ ਤੇਰਾ ਸੁੰਦਰ ਦਾੜਾ ਹੈ, ਸੁੰਦਰ ਕੇਸ ਨੇ, ਕਹਿੰਦੇ ਇਹ ਵੀ ਜ਼ਰੂਰੀ ਹੈ ਕਿ ਤੂੰ ਪੰਜਾਂ ਕਕਾਰਾਂ ਦਾ ਧਾਰਨੀ ਵੀ ਹੋਵੇ, ਤੇਰੇ ਗਲ ਵਿੱਚ ਕਿਰਪਾਨ ਵੀ ਹੋਵੇ। ਅੱਜ ਕਿਸੇ ਨੂੰ ਆਖੋ ਨਾ ਵੀ ਗੁਰਸਿੱਖਾ ਤੂੰ ਸੰਗਤ ਵਿੱਚ ਵੀ ਆਉਣਾ ਹੈ, ਨਿਤ ਨੇਮ ਕਰਦਾ ਹੈ, ਅੰਮ੍ਰਿਤ ਕਿਉਂ ਨਹੀਂ ਛਕਦਾ? ਇਹ ਜੀਵ ਕਿੰਨੇ ਬਹਾਨੇ ਮਾਰਦਾ ਹੈ ਵੀ ਮੈਂ ਕਦੀ ਦਾੜੀ ਨਹੀਂ ਕੱਟਦਾ, ਕਿਸਾਂ ਦੀ ਬੇਅਦਬੀ ਨਹੀਂ ਕਰਦਾ, ਕੀ ਹੋਇਆ ਜੇ ਖੰਡੇ ਦੀ ਪੌਲ ਨਹੀਂ ਲਈ? ਤੇ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਬਿਨਾਂ ਸਸਤਰ ਕੇਸੰਗ ਨਰੰਗ ਭੇਡ ਜਾਨੋ, ਗਹੇ ਕਾਨ ਤਾਂ ਕਿ ਕਿਤੇ ਲੈ ਸਦਾ ਨੂੰ। ਜੇ ਤੂੰ ਸਸਤਰ ਦਾ ਧਾਰਨੀ ਨਹੀਂ, ਗਲ ਵਿੱਚ ਕਿਰਪਾਨ ਨਹੀਂ, ਕੱਲੇ ਕੇਸ ਰੱਖਣ ਦੇ ਨਾਲ ਤੂੰ ਸਿੰਘ ਨਹੀਂ ਬਣ ਸਕਦਾ, ਕੇਸਾਂ ਦੀ ਗੱਲ ਨਹੀਂ, ਸਤਿਗੁਰੂ ਕਹਿੰਦੇ ਬਾਲਾਂ ਦੀ ਗੱਲ ਨਹੀਂ। ਓਏ ਭਲਿਆ, ਜੇ ਕੱਲੀ ਬਾਲਾਂ ਦੀ ਹੀ ਗੱਲ ਹੋਵੇ ਤੇ ਸਾਹਿਬ ਕਹਿੰਦੇ ਬਾਲ ਤੇ ਭੇਡਾਂ ਦੇ ਬਥੇਰੇ ਹੁੰਦੇ ਨੇ, ਬਾਲ ਭੇਡਾਂ ਦੇ ਬਥੇਰੇ ਹੁੰਦੇ ਨੇ। ਜਿੱਥੇ ਸੁੰਦਰ ਕੇਸ ਨੇ ਤੇ ਗੱਲ ਵਿੱਚ ਕਿਰਪਾਨ ਵੀ ਹੋਵੇ। ਅੱਜ ਇੱਕ ਗੁਰਸਿੱਖ ਆਇਆ ਕਲਗੀਧਰ ਪਾਤਸ਼ਾਹ ਕੋਲ। ਪਾਤਸ਼ਾਹ, ਮੇਰੇ ਮਨ ਦੀ ਬੜੀ ਇੱਛਾ ਹੈ ਕਿ ਅੱਜ ਤੁਸੀਂ ਮੇਰੇ ਘਰ ਭੋਜਨ ਛਕੋ। ਕਲਗੀਧਰ ਆਖਣ ਲੱਗੇ, ਚੰਗਾ ਵੇ ਗੁਰਸਿੱਖਾ, ਸ਼ਾਮ ਨੂੰ ਆ ਜਾਵੀ, ਰਾਤ ਦਾ ਦੀਵਾਨ ਸਜੇਗਾ, ਉਸ ਤੋਂ ਬਾਅਦ ਤੇਰੇ ਘਰ ਚੱਲਾਂਗੇ। ਅੱਜ ਇਹ ਗੁਰਸਿੱਖ ਘਰ ਗਿਆ, ਬੜਾ ਖੁਸ਼। ਘਰ ਵਾਲੀ ਨੂੰ ਆਖਣ ਲੱਗਾ ਵੀ ਅੱਜ ਕਲਗੀਧਰ ਨੇ ਆਪਣੇ ਘਰ ਆਉਣਾ ਹੈ ਤੇ ਭੋਜਨ ਛਕਣਾ ਹੈ, ਸੁੰਦਰ ਭੋਜਨ ਬਣਾਇਆ। ਸ਼ਾਮ ਹੋਈ ਤੇ ਇਹ ਸਤਿਗੁਰਾਂ ਦੇ ਦਰਬਾਰ ਵਿੱਚ ਪੁੱਜਾ, ਰਾਤਰੀ ਦਾ ਦੀਵਾਨ ਸਜਿਆ ਤੇ ਅੱਜ ਇਸ ਗੁਰਸਿੱਖ ਨੇ ਹੱਥ ਜੋੜ ਕੇ ਤਰਲਾ ਕੀਤਾ ਵੀ ਪਾਤਸ਼ਾਹ, ਹੁਣ ਤੁਸੀਂ ਮੇਰੇ ਘਰ ਚੱਲਣਾ ਹੈ ਭੋਜਨ ਛਕਣ ਵਾਸਤੇ। ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਖਣ ਲੱਗੇ, ਚੱਲ ਵੇ ਗੁਰਸਿੱਖਾ, ਤੇਰੇ ਨਾਲ ਬਚਨ ਕੀਤਾ ਹੋਇਆ ਹੈ, ਚੱਲ ਤੇਰੇ ਘਰ ਚੱਲੀਏ। ਸਤਿਗੁਰੂ ਆਸਣ ਤੋਂ ਉੱਠ ਕੇ ਤੁਰੇ ਨੇ, ਇਸ ਦੇ ਨਾਲ ਜਾ ਰਹੇ ਨੇ, ਕੁਝ ਹੀ ਕਦਮ ਪੁੱਟੇ ਨੇ ਤੇ ਅੱਜ ਸਤਿਗੁਰਾਂ ਨੇ ਆਪਣੀ ਨਿਗਾਹ ਇਸ ਦੇ ਵੱਲ ਮਾਰੀ। ਓਏ ਗੁਰਸਿੱਖਾ, ਤੂੰ ਕਿਰਪਾਨ ਨਹੀਂ ਪਾਈ, ਪੰਜਾਂ ਕਕਾਰਾਂ ਦਾ ਧਾਰਨੀ ਨਹੀਂ? ਸਤਿਗੁਰੂ, ਮੈਂ ਖੰਡੇ ਦੀ ਪੌਲ ਨਹੀਂ ਲਈ, ਮੈਂ ਕਿਰਪਾਨ ਨਹੀਂ ਪਾਈ। ਅੱਜ ਕਲਗੀਧਰ ਦੇ ਕਦਮ ਉੱਥੇ ਹੀ ਰੁਕ ਗਏ, ਮੈਂ ਤੇਰੇ ਨਾਲ ਕਿਵੇਂ ਜਾ ਸਕਦਾ, ਤੇਰੇ ਘਰ ਮੈਂ ਕਿਵੇਂ ਭੋਜਨ ਛਕ ਸਕਦਾ ਹਾਂ? ਤੂੰ ਖੰਡੇ ਦੀ ਪੌਲ ਨਹੀਂ ਲਈ ਤੇ ਗੁਰਸਿੱਖਾ, ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਤੇ ਮੈਂ ਉਹਨਾਂ ਦੇ ਘਰ ਭੋਜਨ ਨਹੀਂ ਦੇ ਕਰਦਾ। ਅੱਜ ਸਤਿਗੁਰੂ ਇੰਨੀ ਗੱਲ ਆਖ ਕੇ ਵਾਪਸ ਕਦਮ ਪੁੱਟੇ ਤੇ ਆਪਣੇ ਆਸਣ ਤੇ ਬੈਠ ਗਏ। ਅੱਜ ਇਸ ਗੁਰਸਿੱਖ ਨੂੰ ਬੜਾ ਹੀ ਦੁੱਖ ਲੱਗਾ, ਬੜਾ ਬੈਰਾਗ ਆਇਆ। ਆਪਣੇ ਘਰ ਪੁੱਜਾ, ਘਰ ਵਾਲੀ ਦੇਖ ਕੇ ਹੈਰਾਨ ਹੋ ਗਈ, ਸਵਾਮੀ ਇਕੱਲੇ ਹੀ ਆ ਗਏ ਹੋ, ਸਤਿਗੁਰੂ ਨਹੀਂ ਆਏ? ਇਸਨੇ ਆਖਿਆ ਵੀ ਭਲੀਏ, ਉਹ ਤਾਂ ਨਹੀਂ ਆਏ ਕਿ ਮੈਂ ਅੰਮ੍ਰਿਤ ਦਾ ਧਾਰਨੀ ਨਹੀਂ, ਆਪਾਂ ਗੁਰੂ ਵਾਲੇ ਨਹੀਂ। ਨਗੁਰੇ ਕਾ ਹੈ ਨਾਉ ਬੁਰਾ, ਆਪਾਂ ਰੋਜ਼ ਬਾਣੀ ਵਿੱਚ ਪੜ੍ਹਦੇ ਹਾਂ। ਸਤਿਗੁਰੂ ਆਖਣ ਲੱਗੇ, ਨਗੁਰਿਆਂ ਦਾ ਤੇ ਨਾ ਹੀ ਬੁਰਾ ਹੈ, ਘਰ ਮੈਂ ਕਿਵੇਂ ਜਾ ਸਕਦਾ ਹਾਂ?
ਅੱਜ ਇਹ ਗੁਰਸਿੱਖ ਘਰ ਵਾਲੀ ਨੂੰ ਆਖਣ ਲੱਗਾ ਵੀ ਚੱਲ ਮੇਰੇ ਨਾਲ ਆਪਾਂ ਸਤਿਗੁਰਾਂ ਦੇ ਦਰਬਾਰ ਵਿੱਚ ਚੱਲੀਏ ਤੇ ਅੰਮ੍ਰਿਤ ਛਕੀਏ। ਘਰ ਵਾਲੀ ਆਖਣ ਲੱਗੀ, ਮੈਂ ਤੇ ਅੰਮ੍ਰਿਤ ਨਹੀਂ ਛਕਦੀ, ਕਲਗੀਧਰ ਆਪਣੇ ਘਰ ਨਹੀਂ ਆਉਂਦੇ ਨਾ ਹੁਣ ਮੈਂ ਨਹੀਂ ਅੰਮ੍ਰਿਤ ਛਕਣਾ। ਤੇ ਸੱਚ ਜਾਣ ਅੱਜ ਗੁਰਸਿੱਖ ਉੱਠ ਕੇ ਤੁਰ ਪਿਆ। ਇਹ ਪਲੀਏ, ਜਿਸ ਘਰ ਵਿੱਚ ਕਲਗੀਧਰ ਨਹੀਂ ਆਉਂਦੇ ਉਸ ਘਰ ਵਿੱਚ ਮੈਂ ਕਿਵੇਂ ਰਹਿ ਸਕਦਾ। ਅੱਜ ਤੋਂ ਮੈਂ ਇਹ ਘਰ ਛੱਡਿਆ, ਤੈਨੂੰ ਵੀ ਛੱਡਿਆ ਤੇ ਮੈਂ ਚੱਲਿਆ ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚ ਤੇ ਮੈਂ ਅੰਮ੍ਰਿਤ ਛੱਕ ਕੇ ਉਹਨਾਂ ਦਾ ਹੋ ਜਾਣਾ ਹੈ। ਉੱਠ ਕੇ ਤੁਰ ਪਿਆ ਤੇ ਜਦੋਂ ਉੱਠ ਕੇ ਤੁਰਿਆ ਇਹ ਗੱਲਾਂ ਆਖ ਕੇ ਘਰ ਵਾਲੀ ਨੱਸ ਕੇ ਮਗਰ ਗਈ। ਸਵਾਮੀ, ਤੁਹਾਡੇ ਤੋਂ ਬਗੈਰ ਮੈਂ ਕਿਸ ਜੋਗੀ ਹਾਂ, ਚਲੋ ਮੈਂ ਵੀ ਨਾਲ ਚੱਲਦੀ ਹਾਂ। ਅੱਜ ਦੋਨੋਂ ਜਾਣੇ ਆਏ ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚ, ਪੰਜਾਂ ਸਿੰਘਾਂ ਨੂੰ ਤਰਲਾ ਕੀਤਾ ਤੇ ਅੱਜ ਅੰਮ੍ਰਿਤ ਛਕ ਲਿਆ। ਗਲ ਵਿੱਚ ਪਾ ਕੇ ਕਿਰਪਾਨਾ, ਸੋਹਣੀ ਸਿਰ ਤੇ ਸਿੱਖ ਨੇ ਦਸਤਾਰ ਸਜਾਈ ਤੇ ਅੱਜ ਫਿਰ ਸ਼ਾਮ ਦੇ ਦੀਵਾਨ ਵਿੱਚ ਇਹ ਗੁਰਸਿੱਖ ਕਲਗੀਧਰ ਪਾਤਸ਼ਾਹ ਨੂੰ ਜਾ ਕੇ ਫਤਿਹ ਬੁਲਾਈ, ਆਖਣ ਲੱਗਾ ਸਤਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੇਖ ਕੇ ਹੈਰਾਨ ਹੋ ਗਏ, ਗੁਰੂ ਵਾਲਾ ਬਣ ਗਿਆ ਹੈ ਪਾਤਸ਼ਾਹ। ਜੀ ਦੇਖ ਕੇ ਖੁਸ਼ੀ ਵਿੱਚ ਪਾਰਾ ਹੈ, ਉੱਠ ਕੇ ਆਪਣੀ ਛਾਤੀ ਦੇ ਨਾਲ ਲਾ ਲਿਆ। ਅੱਜ ਗੁਰਸਿੱਖ ਨੇ ਹੰਝੂ ਕੇਰੇ, ਅੱਖਾਂ ਵਿੱਚੋਂ ਹੰਝੂ ਕੇਰ ਰਿਹਾ ਹੈ। ਸਤਿਗੁਰੂ, ਹੁਣ ਤੇ ਮੇਰੇ ਘਰ ਚੱਲੋਗੇ? ਰਹਿਮਤਾਂ ਦੇ ਮੁਜੱਸਮੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਓਏ ਗੁਰਸਿੱਖਾ, ਮੈਂ ਤੇਰੇ ਘਰ ਨਹੀਂ ਜਾਣਾ ਤੇ ਹੋਰ ਕਿਸ ਦੇ ਘਰ ਜਾਣਾ ਹੈ? ਮੈਂ ਆਪਣੇ ਸਿੰਘਾਂ ਦੇ ਘਰ ਨਹੀਂ ਜਾਣਾ ਤੇ ਕਿਹਨਾਂ ਦੇ ਘਰ ਜਾਣਾ ਹੈ? ਮੈਂ ਤੇ ਉਡੀਕਦਾ ਰਹਿੰਦਾ ਹਾਂ, ਕਦੋਂ ਮੇਰਾ ਸਿੰਘ ਬੁਲਾਵੇ ਤੇ ਮੈਂ ਜਾਵਾਂ। ਅੱਜ ਸਤਿਗੁਰਾਂ ਨੇ ਇਹਨਾਂ ਦੇ ਘਰ ਜਾ ਕੇ ਭੋਜਨ ਛਕਿਆ ਤੇ ਰਹਿਮਤਾਂ ਨਾਲ ਝੋਲੀਆਂ ਭਰਤੀਆਂ। ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ। ਪੰਜਾਂ ਕਾਰਨਾਂ ਦਾ ਧਾਰਨੀ

ਕਿਹਾ ਹੈ, ਇਹ ਮੇਰਾ ਹੁਕਮ ਹੈ। ਵੀ ਇਹ ਨਹੀਂ ਕਲਗੀਧਰ ਪਾਤਸ਼ਾਹ ਕੇਸਾਂ ਦੇ ਨਾਲ ਪਿਆਰ ਨਹੀਂ ਕਰਦੇ। ਕਿੰਨਾ ਪਿਆਰ ਹੈ, ਕਿੰਨਾ ਨਿਉ ਹੈ ਕੇਸਾਂ ਦੇ ਨਾਲ। ਤਖਤ ਦਾ ਨਾਮ ਵੀ ਸ੍ਰੀ ਕੇਸ਼ਗੜ੍ਹ ਸਾਹਿਬ ਰੱਖ ਦਿੱਤਾ। ਆਓ ਮਨ ਵਿਰਤੀਆਂ ਜੋੜੀਏ, ਕੇਸਾਂ ਨਾਲ ਕਿੰਨਾ ਪਿਆਰ ਹੈ। ਅੱਜ ਇੱਕ ਗੁਰਸਿੱਖ ਆਇਆ, ਸੁੰਦਰ ਇਸਦੇ ਮੁਖ ਤੇ ਦਾੜਾ ਤੇ ਨਾਮ ਦੀ ਚਿਹਰੇ ਤੇ ਲਾਲੀ। ਅੱਜ ਜਦੋਂ ਇਸਨੇ ਆ ਕੇ ਸਤਿਗੁਰਾਂ ਨੂੰ ਗੁਰ ਫਤਿਹ ਬੁਲਾਈ ਤੇ ਸਤਿਗੁਰਾਂ ਨੇ ਬੜੇ ਪਿਆਰ ਦੇ ਨਾਲ ਹੱਥ ਜੋੜ ਕੇ ਇਹਨੂੰ ਫਤਿਹ ਬੁਲਾਈ, ਕਿੰਨੇ ਦਿਨ ਬੀਤ ਗਏ। ਇਹ ਰੋਜ਼ ਹੀ ਆਉਂਦਾ ਹੈ, ਇਹ ਕੀ ਦੇਖਦਾ ਹੈ, ਜਦੋਂ ਮੈਂ ਆ ਕੇ ਫਤਿਹ ਬੁਲਾਉਂਦਾ ਹਾਂ ਤੇ ਸਤਿਗੁਰੂ ਖੁਸ਼ੀ ਵਿੱਚ ਭਰ ਜਾਂਦੇ ਨੇ। ਵੀ ਇਹ ਕੀ ਗੱਲ ਹੈ। ਅੱਜ ਇੱਕ ਦਿਨ ਆਇਆ, ਇਸਨੇ ਆ ਕੇ ਗੁਰ ਫਤਿਹ ਬੁਲਾਈ ਤੇ ਇਹਦੇ ਵੱਲ ਦੇਖ ਕੇ ਸਤਿਗੁਰਾਂ ਨੇ ਹੱਥ ਜੋੜ ਲਏ, ਬੜੇ ਪਿਆਰ ਨਾਲ ਬੁਲਾਇਆ। ਅੱਜ ਇਹਨੇ ਪੁੱਛ ਹੀ ਲਿਆ, ਸਤਿਗੁਰੂ ਹੋਰ ਵੀ ਤੇ ਸੰਗਤ ਆਉਂਦੀ ਹੈ, ਪਰ ਜਦੋਂ ਮੈਂ ਆ ਕੇ ਗੁਰ ਫਤਿਹ ਬੁਲਾਉਂਦਾ ਹਾਂ ਤੁਸੀਂ ਕਿੰਨੇ ਖੁਸ਼ੀ ਵਿੱਚ ਭਰ ਜਾਂਦੇ ਹੋ। ਇਹ ਕੀ ਗੱਲ ਹੈ, ਕੀ ਕਾਰਨ ਹੈ। ਸਤਿਗੁਰੂ ਮੁਸਕਰਾਏ, ਆਖਣ ਲੱਗੇ, ਓਏ ਗੁਰਸਿੱਖਾ, ਤੇਰੇ ਚਿਹਰੇ ਤੇ ਨਾਮ ਦੀ ਲਾਲੀ ਤੇ ਸੁੰਦਰ ਤੇਰਾ ਦਾੜਾ, ਤੇਰੇ ਵੱਲ ਦੇਖ ਕੇ ਮੇਰਾ ਮਨ ਖੁਸ਼ੀ ਵਿੱਚ ਭਰ ਜਾਂਦਾ ਹੈ, ਖੁਸ਼ੀ ਵਿੱਚ ਭਰ ਜਾਂਦਾ ਹੈ ਮੇਰਾ ਮਨ ਤੇਰੇ ਮੁਖ ਵੱਲ ਦੇਖ ਕੇ। ਦੀਵਾਨ ਦੀ ਸਮਾਪਤੀ ਹੋਈ। ਅੱਜ ਇਹ ਗੁਰਸਿੱਖ ਆਪਣੇ ਘਰ ਨੂੰ ਵਾਪਸ ਜਾ ਰਿਹਾ ਹੈ। ਰਸਤੇ ਦੇ ਵਿੱਚ ਜਾਂਦਾ ਹੋਇਆ ਸੋਚ ਰਿਹਾ ਹੈ ਵੀ ਪਤਾ ਨਹੀਂ ਮੈਂ ਕਿੰਨਾ ਕੁ ਸੁੰਦਰ ਹਾਂ, ਅੱਜ ਕਲਗੀਧਰ ਪਾਤਸ਼ਾਹ ਮੇਰੀ ਕਿੱਡੀ ਪਈ ਸਿਫਤ ਕਰਦੇ ਸਨ। ਰਸਤੇ ਵਿੱਚ ਜਾਂਦਾ ਸੋਚ ਰਿਹਾ ਹੈ, ਅੱਜ ਘਰ ਪੁੱਜਾ, ਜਾਂਦਿਆਂ ਸਾਰ ਹੀ ਸ਼ੀਸ਼ਾ ਚੁੱਕਿਆ ਤੇ ਸ਼ੀਸ਼ੇ ਵਿੱਚ ਆਪਣਾ ਮੁੱਖ ਦੇਖ ਰਿਹਾ ਹੈ, ਕੀ ਤੱਕ ਰਿਹਾ ਹੈ ਵੀ ਸੁੰਦਰ ਤੇ ਮੈਂ ਵਾਕਿਆ ਹੀ ਬਹੁਤ ਹਾਂ, ਬਹੁਤ ਖੂਬਸੂਰਤ ਹਾਂ। ਸ਼ੀਸ਼ੇ ਵਿੱਚ ਕੀ ਤੱਕ ਰਿਹਾ ਹੈ, ਕਾਲੀ ਮੇਰੀ ਦਾੜੀ ਹੈ ਤੇ ਕਾਲੀ ਦਾੜੀ ਦੇ ਵਿੱਚ ਇੱਕ ਚਿੱਟਾ ਬਾਲ ਹੈ। ਇਹ ਸੋਚਣ ਲੱਗਾ ਮਨਾ, ਇਹ ਜਿਹੜਾ ਇੱਕ ਚਿੱਟਾ ਬਾਲ ਹੈ ਇਹ ਮੇਰੀ ਖੂਬਸੂਰਤੀ ਨੂੰ ਖਰਾਬ ਕਰਦਾ ਹੈ। ਅੱਜ ਇਹ ਜਾਣ ਕੇ ਇਸ ਗੁਰਸਿੱਖ ਨੇ ਆਪਣੀ ਦਾੜੀ ਦੇ ਵਿੱਚੋਂ ਇੱਕ ਚਿੱਟਾ ਬਾਲ ਪੁੱਟ ਦਿੱਤਾ ਵੀ ਮੇਰੀ ਖੂਬਸੂਰਤੀ ਖਰਾਬ ਕਰਦਾ ਹੈ, ਇੱਕ ਚਿੱਟਾ ਬਾਲ ਆਪਣੀ ਦਾੜੀ ਵਿੱਚ ਸੀ ਉਹ ਪੁੱਟ ਦਿੱਤਾ, ਹੁਣ ਮੈਂ ਬਹੁਤ ਖੂਬਸੂਰਤ ਲੱਗਦਾ, ਸਾਰੀ ਮੇਰੀ ਕਾਲੀ ਦਾੜੀ ਹੈ। ਦੂਸਰਾ ਦਿਨ ਹੋਇਆ, ਨਿਤ ਕਰਮ ਅਨੁਸਾਰ ਅੱਜ ਇਹ ਗੁਰਸਿੱਖ ਦੀਵਾਨ ਵਿੱਚ ਆਇਆ। ਰੋਜ਼ਾਨਾ ਦੀ ਤਰ੍ਹਾਂ ਆ ਕੇ ਅੱਜ ਇਸਨੇ ਕਲਗੀਧਰ ਪਾਤਸ਼ਾਹ ਨੂੰ ਗੁਰ ਫਤਿਹ ਬੁਲਾਈ ਤੇ ਸੱਚ ਜਾਣੋ, ਅੱਜ ਜਦੋਂ ਇਸਨੇ ਆ ਕੇ ਫਤਿਹ ਬੁਲਾਈ ਤੇ ਅੱਜ ਸਤਿਗੁਰਾਂ ਨੇ ਉੱਠ ਕੇ ਆਪਣਾ ਮੂੰਹ ਦੂਜੇ ਪਾਸੇ ਕਰ ਲਿਆ, ਇਹ ਬੜਾ ਹੈਰਾਨ ਹੋਇਆ, ਸ਼ਾਇਦ ਮੈਨੂੰ ਸਤਿਗੁਰਾਂ ਨੇ ਦੇਖਿਆ ਨਹੀਂ, ਮੇਰੇ ਨਾਲ ਤੇ ਬਹੁਤ ਪਿਆਰ ਕਰਦੇ ਨੇ। ਸਤਿਗੁਰਾਂ ਨੇ ਮੁੱਖ ਦੂਜੇ ਪਾਸੇ ਕਰ ਲਿਆ ਤੇ ਇਹ ਘੁੰਮ ਕੇ ਗਿਆ, ਫਿਰ ਸਤਿਗੁਰਾਂ ਦੇ ਅੱਗੇ ਹੋ ਕੇ ਫਤਿਹ ਬੁਲਾਈ ਤੇ ਅੱਜ ਸਤਿਗੁਰਾਂ ਨੇ ਆਪਣਾ ਮੂੰਹ ਫਿਰ ਦੂਜੇ ਪਾਸੇ ਘੁਮਾ ਲਿਆ, ਇਹ ਬੜਾ ਹੈਰਾਨ ਹੋਇਆ ਵੀ ਇਹ ਕੀ ਗੱਲ ਹੈ, ਮੈਂ ਫਤਿਹ ਬੁਲਾਉਂਦਾ ਹਾਂ ਤੇ ਸਤਿਗੁਰੂ ਮੁੱਖ ਦੂਜੇ ਪਾਸੇ ਕਰ ਲੈਂਦੇ ਨੇ।
ਅੱਜ ਮੇਰੀ ਫਤਿਹ ਦਾ ਜਵਾਬ ਨਹੀਂ ਦੇ ਰਹੇ, ਕੀ ਗੱਲ ਹੈ? ਹੁਣ ਇਸਨੇ ਚਰਨ ਪਕੜ ਲਏ। ਕਲਗੀਧਰ ਪਾਤਸ਼ਾਹ ਦੇ ਚਰਨ ਪਕੜ ਕੇ ਆਖਣ ਲੱਗਾ, ਸਤਿਗੁਰੂ ਕੀ ਗੱਲ ਹੋਈ ਹੈ? ਇੱਕ ਵਾਰ ਮੇਰੇ ਵੱਲ ਨਜ਼ਰ ਤੇ ਮਾਰ ਦੇਵੋ। ਸਤਿਗੁਰੂ ਆਖਣ ਲੱਗੇ, ਓਏ ਗੁਰਸਿੱਖਾ, ਤੂੰ ਏਡਾ ਵੱਡਾ ਗੁਨਾਹ ਕੀਤਾ ਹੈ, ਮੇਰਾ ਜੀ ਨਹੀਂ ਕਰਦਾ ਤੇਰੇ ਮੁਖ ਵੱਲ ਦੇਖਾਂ, ਮੇਰਾ ਨਹੀਂ ਜੀ ਕਰਦਾ ਤੇਰੇ ਮੂੰਹ ਵੱਲ ਦੇਖਾਂ। ਸਤਿਗੁਰੂ, ਏਡਾ ਕਿਹੜਾ ਮੇਰੇ ਕੋਲੋਂ ਗੁਨਾਹ ਹੋਇਆ ਹੈ? ਤੁਸੀਂ ਬਖਸ਼ਣਹਾਰ ਹੋ, ਬਖਸ਼ੰਦ ਪਿਤਾ ਹੋ, ਰਹਿਮਤਾਂ ਦੇ ਮਜਸਮੇ ਹੋ, ਇਸ ਔਗਣਹਾਰੇ ਕੋਲੋਂ ਕਿਹੜਾ ਗੁਨਾਹ ਹੋ ਗਿਆ ਹੈ? ਇੱਕ ਵਾਰੀ ਤੇ ਦੇਖ ਲਵੋ ਮੇਰੇ ਵੱਲ। ਰੋਣ ਲੱਗ ਪਿਆ ਤੇ ਸੱਚ ਜਾਣੋ, ਅੱਜ ਕਲਗੀਧਰ ਪਾਤਸ਼ਾਹ ਨੇ ਆਪਣਾ ਮੂੰਹ ਇਸ ਗੁਰ ਵੱਲ, ਗੁਰਸਿੱਖ ਵੱਲ ਕੀਤਾ ਤੇ ਅੱਖਾਂ ਵਿੱਚ ਹੰਝੂ ਭਰ ਲਏ। ਓਏ ਗੁਰਸਿੱਖਾ, ਤੂੰ ਏਡਾ ਵੱਡਾ ਗੁਨਾਹ ਕੀਤਾ ਹੈ, ਮੇਰਾ ਦਿਲ ਨਹੀਂ ਕਰਦਾ ਮੈਂ ਤੇਰੇ ਮੂੰਹ ਵੱਲ ਤੱਕਾਂ, ਮੇਰਾ ਨਹੀਂ ਜੀ ਕਰਦਾ। ਮਨ ਵਿੱਚ ਬੈਰਾਗ ਭਰ ਲਿਆ। ਸਤਿਗੁਰੂ, ਏਡਾ ਕਿਹੜਾ ਮੇਰੇ ਕੋਲੋਂ ਗੁਨਾਹ ਹੋਇਆ ਹੈ, ਤੁਹਾਨੂੰ ਏਡਾ ਦੁੱਖ ਹੋਇਆ ਹੈ? ਸਤਿਗੁਰੂ ਆਖਣ ਲੱਗੇ, ਓਏ ਗੁਰਸਿੱਖਾ, ਇੱਕ ਚਿੱਟਾ ਵਾਲ ਤੂੰ ਇਸ ਕਰਕੇ ਪੱਟ ਦਿੱਤਾ ਵੀ ਤੇਰੀ ਖੂਬਸੂਰਤੀ ਖਰਾਬ ਕਰਦਾ ਹੈ। ਹੁਣ ਤੂੰ ਕਿੰਨਾ ਕੁ ਖੂਬਸੂਰਤ ਲੱਗਦਾ ਹੈ, ਕਿੰਨਾ ਕੁ ਸੋਹਣਾ ਲੱਗਦਾ ਹੈ। ਅੱਜ ਜਦੋਂ ਇਸਨੇ ਇਹ ਸੁਣਿਆ ਤੇ ਰੋ ਰੋ ਕੇ ਹੰਝੂਆਂ ਦੇ ਨਾਲ ਕਲਗੀਧਰ ਪਾਤਸ਼ਾਹ ਦੇ ਚਰਨ ਧੋ ਦਿੱਤੇ। ਪਾਤਸ਼ਾਹ, ਇੱਕ ਬਾਲ ਪੁੱਟਣ ਤੇ ਤੁਹਾਨੂੰ ਏਡਾ ਦੁੱਖ ਹੋਇਆ ਹੈ? ਜੇ ਮੈਨੂੰ ਪਤਾ ਹੁੰਦਾ ਇੱਕ ਬਾਲ ਪੁੱਟਣ ਦੇ ਨਾਲ ਤੁਹਾਨੂੰ ਏਡਾ ਦੁੱਖ ਹੋਣਾ ਹੈ ਤੇ ਇਹ ਗੁਨਾਹ ਮੈਂ ਕਦੇ ਵੀ ਨਾ ਕਰਦਾ। ਮੈਨੂੰ ਬਖਸ਼ ਦੇਵੋ, ਇਹ ਗੁਨਾਹ ਅਣਜਾਣੇ ਵਿੱਚ ਹੋਇਆ ਹੈ। ਤੇ ਕਲਗੀਧਰ ਦੇ ਸਿੰਘੋ, ਝਾਤ ਮਾਰੋ ਆਪਣੇ ਇਤਿਹਾਸ ਵੱਲ। ਇੱਕ ਬਾਲ ਪੁੱਟਣ ਤੇ ਕਲਗੀਆਂ ਵਾਲੇ ਨੂੰ ਕਿੱਡਾ ਦੁੱਖ ਹੋਇਆ ਹੈ ਤੇ ਅਸੀਂ ਅੱਜ ਕਿੱਡੀਆਂ ਕੁਰੈਤਾਂ ਕਰਦੇ ਹਾਂ ਤੇ ਅਸੀਂ ਸੋਚਣਾ ਹੈ ਕਲਗੀਧਰ ਸਾਡੇ ਤੇ ਖੁਸ਼ ਹੋਵੇਗਾ, ਕਿੱਥੋਂ ਖੁਸ਼ੀਆਂ ਮਿਲਣੀਆਂ ਨੇ? ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ, ਉਹੀ ਮੇਰਾ ਸਿੱਖ ਹੈ ਜੋ ਰਹਿਤ ਵਿੱਚ ਰਹਿੰਦਾ ਹੈ, ਜੋ ਦਸੀ ਮਰਜ਼ਾਦਾ ਦੇ ਵਿੱਚ ਰਹਿੰਦਾ ਹੈ, ਇਹੀ ਮੋਰ ਆਗਿਆ ਸੁਣੋ ਹੇ ਪਿਆਰੇ, ਇਹ ਮੇਰਾ ਹੁਕਮ ਹੈ। ਕੇਸਾਂ ਦੀ ਸੰਭਾਲ ਵੀ ਕਰਨੀ ਹੈ ਤੇ ਖੰਡੇ ਬਾਟੇ ਦੀ ਪੌਲ ਵੀ ਲੈਣੀ ਹੈ, ਫਿਰ ਤੂੰ ਇਸ ਦਰਬਾਰ ਵਿੱਚ

ਕਲਗੀਧਰ ਕਹਿੰਦੇ ਮੇਰਾ ਸਿੱਖ ਪਰਾਈਆਂ ਬੱਚੀਆਂ ਨੂੰ ਵੀ ਆਪਣੀਆਂ ਬੱਚੀਆਂ ਜਾਣ ਕੇ ਮੰਨਦਾ ਹੈ, ਪਰਾਈਆਂ ਇਸਤਰੀਆਂ ਨੂੰ ਆਪਣੀਆਂ ਮਾਵਾਂ ਜਾਣ ਕੇ ਮੰਨਦਾ ਹੈ। ਆਪਣੀਆਂ ਮਾਵਾਂ ਜਿੰਨਾ ਹੀ ਪਿਆਰ ਦਿੰਦਾ ਹੈ। ਪਰ ਅੱਜ ਆਪਾਂ ਦੁਨੀਆਂ ਵਿੱਚ ਕੀ ਤੱਕਦੇ ਹਾਂ, ਪਰਾਈ ਮਾਂ ਦਾ ਸਤਿਕਾਰ ਤੇ ਇੱਕ ਪਾਸੇ, ਇਹ ਤੇ ਆਪਣੀ ਮਾਂ ਦਾ ਸਤਿਕਾਰ ਵੀ ਨਹੀਂ ਕਰਦਾ। ਜਿਹੜੀ ਮਾਂ ਨੇ ਬਚਪਨ ਤੋਂ ਪਾਲ ਕੇ ਜਵਾਨ ਕੀਤਾ, ਵਿਆਹ ਕੀਤਾ, ਤੇ ਇਹ ਉਸੇ ਮਾਤਾ ਪਿਤਾ ਨੂੰ ਘਰੋਂ ਬਾਹਰ ਕੱਢਣ ਵਾਸਤੇ ਤਿਆਰ ਹੋ ਜਾਂਦਾ ਹੈ। ਬ੍ਰਹਮ ਗਿਆਨੀ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਅੱਜ ਇੱਕ ਗੁਰਸਿੱਖ ਬਾਬਾ ਜੀ ਦੇ ਦਰਬਾਰ ਵਿੱਚ ਆਇਆ, ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਬਾਬਾ ਜੀ ਮੇਰੇ ਘਰ ਦੇ ਵਿੱਚ ਕੋਈ ਲਵੇਰਾ ਨਹੀਂ ਬਚਦਾ, ਪਤਾ ਨਹੀਂ ਕੀ ਗੱਲ ਹੈ। ਬਾਬਾ ਆਨੰਦ ਸਿੰਘ ਆਖਣ ਲੱਗੇ, ਗੁਰਸਿੱਖਾ ਮਾਤਾ ਪਿਤਾ ਦੀ ਸੇਵਾ ਕਰਦਾ ਹੁੰਦਾ ਹੈ, ਇਸ ਦਾ ਨਾਮ ਚੰਨਣ ਹੈ। ਬਾਬਾ ਜੀ ਆਖਣ ਲੱਗੇ, ਚੰਨਣਾ ਮਾਤਾ ਪਿਤਾ ਦੀ ਸੇਵਾ ਕਰਦਾ ਹੁੰਦਾ ਹੈ। ਆਖਣ ਲੱਗਾ, ਬਾਬਾ ਜੀ 2 ਸਾਲ ਹੋਏ ਨੇ, ਪਿਤਾ ਜੀ ਤੇ ਗੁਜ਼ਰ ਗਿਆ ਹੈ, ਮਾਂ ਹੈ ਉਸਨੂੰ 2 ਪ੍ਰਸ਼ਾਦੇ ਦੇ ਦਿੰਦਾ। ਬਾਬਾ ਜੀ ਆਖਣ ਲੱਗੇ, ਓਏ ਚੰਨਣਾ 2 ਪ੍ਰਸ਼ਾਦੇ ਤੇ ਲੋਕੀ ਕੁੱਤਿਆਂ ਨੂੰ ਵੀ ਪਾ ਦਿੰਦੇ ਨੇ, ਮੈਨੂੰ ਇਹ ਦੱਸ ਮਾਂ ਦੀ ਸੇਵਾ ਕਦੀ ਮਾਂ ਜਾਣ ਕੇ ਵੀ ਕੀਤੀ ਹੈ? ਝੂਠ ਨਾ ਬੋਲੀ, ਸੰਗਤ ਵਿੱਚ ਖਲੋਤਾ ਹੈ। ਹੱਥ ਜੁੜ ਗਏ, ਬਾਬਾ ਜੀ ਮਾਂ ਜਾਣ ਕੇ ਸੇਵਾ ਕਦੀ ਨਹੀਂ ਕੀਤੀ। ਤੇ ਬ੍ਰਹਮ ਗਿਆਨੀ ਬਾਬਾ ਆਨੰਦ ਸਿੰਘ ਜੀ ਆਖਣ ਲੱਗੇ, ਓਏ ਚੰਨਣਾ ਮਾਂ ਨੂੰ ਧੱਕੇ ਮਾਰ ਕੇ ਰੱਬ ਨੂੰ ਘਰੋਂ ਬਾਹਰ ਕੱਢ ਕੇ ਤੇ ਸੰਤਾਂ ਦੇ ਡੇਰਿਆਂ ਤੇ ਸੁੱਖ ਭਾਲਦਾ ਫਿਰਦਾ ਹੈ, ਉਹ ਤੇਰੀ ਮਾਂ ਨਹੀਂ, ਉਹ ਤੇਰਾ ਰੱਬ ਹੈ। ਜੇ ਤੂੰ ਸੁੱਖਾਂ ਦੇ ਨਾਲ ਝੋਲੀਆਂ ਭਰਨੀਆਂ ਨੇ ਤੇ ਜਾ ਆਪਣੀ ਮਾਂ ਦੀ ਸੇਵਾ ਕਰ, ਤੇਰਾ ਰੱਬ ਤੇਰੇ ਘਰ ਬੈਠਾ ਹੈ। ਤੇ ਸਤਸੰਗੀਓ ਕਲਗੀਧਰ ਪਾਤਸ਼ਾਹ ਵੀ ਇਹੀ ਆਖ ਰਹੇ ਨੇ, ਕਹਿੰਦੇ ਜਿਹੜਾ ਸਿੰਘ ਆਪਣੀ ਮਾਤਾ ਪਿਤਾ ਦੀ ਸੇਵਾ ਨਹੀਂ ਕਰਦਾ ਉਹਦੇ ਨਾਲ ਮੇਰਾ ਕੋਈ ਸੰਬੰਧ ਨਹੀਂ ਹੈ, ਜਿਹੜਾ ਆਪਣੇ ਬਜ਼ੁਰਗਾਂ ਦੀ ਸੇਵਾ ਨਹੀਂ ਕਰਦਾ, ਸਤਿਕਾਰ ਨਹੀਂ ਕਰਦਾ ਉਹਦੇ ਨਾਲ ਮੇਰਾ ਕੋਈ ਸੰਬੰਧ ਨਹੀਂ, ਕੋਈ ਰਿਸ਼ਤਾ ਨਹੀਂ। ਉਹਦੇ ਨਾਲ ਰਿਸ਼ਤਾ ਹੈ ਜੋ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਦਾ ਹੈ, ਆਪਣੇ ਬਜ਼ੁਰਗਾਂ ਦੀ ਸੰਭਾਲ ਕਰਦਾ ਹੈ, ਇਹ ਵੀ ਇੱਕ ਰਹਿਤ ਹੈ।

ई पावन पवित्र शब्द साहिब श्री गुरु नानक पातशाह दा उच्चारण कीता। जिस शब्द अंदर सतगुरु गुरु नानक पातशाह सानू कलयुग जीवां नू उपदेश देंदे होए ए गल समझांदे, असी चंगे क्यों नहीं। कदी किसे मनुख ने अपने आप नू भी माड़ा आखिया? ਉਹ ਤੇ ਕਹਿੰਦਾ ਮੇਰੇ ਵਰਗਾ ਚੰਗਾ ਹੈ ਹੀ ਕੋਈ ਨਹੀਂ, ਜਿੰਨਾ ਮੈਂ ਸਿਆਣਾ, ਜਿੰਨਾ ਮੈਂ ਸੁਗੜ, ਜਿੰਨਾ ਮੈਂ ਗੁਣਵਾਨ, ਜਿੰਨਾ ਮੈਂ ਗਿਆਨੀ, ਮੇਰੇ ਵਰਗਾ ਕੋਈ ਸੰਸਾਰ ਵਿੱਚ ਨਹੀਂ। ਪਰ ਸਾਹਿਬ ਕਹਿੰਦੇ ਨੇ ਭਾਈ ਚੰਗਾ ਕਿਸੇ ਚੰਗਿਆਈ ਨਾਲ ਹੁੰਦਾ, ਸ਼ੁਭ ਗੁਣਾਂ ਦੇ ਨਾਲ ਹੁੰਦਾ। ਆਪਣੇ ਆਪ ਚੰਗੇ ਬਣ ਬਹਿਣਾ ਉਸ ਨੂੰ ਚੰਗਾ ਨਹੀਂ ਆਖਦੇ। ਇਧਰ ਪੱਟ ਬਾਣੀ ਵਿੱਚ ਕਹਿੰਦੇ ਨੇ ਚੰਗੇ ਕਿਵੇਂ ਹੋ ਸਕਨੇ ਆ ਜੇ ਸਾਡੇ ਅੰਦਰ ਮਾਲਕ ਦੀ ਸਮਝ ਮੁਤਾਬਕ ਗੁਣ ਹੋਣ। ਤੇ ਜੇ ਹੇ ਪਰਮਾਤਮਾ ਤੇਰੇ ਸ਼ੁਭ ਗੁਣ ਸਾਡੇ ਅੰਦਰ ਇੱਕ ਵੀ ਨਹੀਂ ਤੇ ਅਸੀਂ ਆਪਣੇ ਆਪ ਨੂੰ ਚੰਗੇ ਕਿਵੇਂ ਖਵਾ ਸਕਨੇ। ਪੱਟ ਤਾਂ ਐਸਾ ਕਹਿੰਦੇ

ਸਭ ਤੋਂ ਵੱਡਾ ਅਵਗਣ ਕੀ ਹੈ ਕਿ ਮੈਂ ਅੰਮ੍ਰਿਤ ਨੂੰ ਛੱਡ ਕੇ ਬਿਖ ਖਾਈ ਜਾ ਰਿਹਾ। ਹੇ ਪ੍ਰਮਾਤਮਾ, ਜੋ ਤੂੰ ਅੰਮ੍ਰਿਤ ਦੀ ਦਾਤ ਦਿੱਤੀ ਮੈਂ ਉਹ ਵੀ ਹਾਸਲ ਨਹੀਂ ਕੀਤੀ ਤੇ ਕੇਵਲ ਬਿਖ ਚੱਖੀ ਜਾ ਰਿਹਾ। ਏਦੋਂ ਵੱਡਾ ਹੋਰ ਅਵਗਣ ਕਿਹੜਾ ਹੋ ਸਕਦਾ ਹੈ? ਫਿਰ ਕਹਿੰਦੇ ਨੇ ਮਾਇਆ ਮੋਹ ਪਰਮ ਪੈ ਭੁੱਲੇ। ਮਾਇਆ ਦੇ ਮੋਹ ਵਿੱਚ ਪੈ ਕੇ ਪਰਮਾ ਵਿੱਚ ਮੈਂ ਭੁੱਲਿਆ ਫਿਰਦਾ ਹਾਂ। ਮਾਇਆ ਮੋਹ ਪਰਮ ਪੈ ਭੁੱਲੇ, ਸੁਤ ਦਾਰਾ ਸਿਓ ਪ੍ਰੀਤ ਲਗਾਈ। ਸੁਤ ਕਹਿੰਦੇ ਨੇ ਪੁੱਤਰ, ਦਾਰਾ ਕਹਿੰਦੇ ਨੇ ਇਸਤਰੀ। ਹੇ ਮੇਰੇ ਮਾਲਕ, ਮੈਂ ਤੇਰੇ ਨਾਲੋਂ ਪ੍ਰੀਤ ਤੋੜ ਕੇ, ਤੇਰੇ ਨਾਲੋਂ ਪਿਆਰ ਛੱਡ ਕੇ, ਮੈਂ ਆਪਣਾ ਪਿਆਰ ਆਪਣੇ ਪੁੱਤਰ ਧੀਆਂ ਨਾਲ ਤੇ ਘਰ ਵਾਲਿਆਂ ਨਾਲ ਲਾਇਆ ਹੋਇਆ।

ਕਹਿੰਦੇ ਨੇ ਸਭ ਤੋਂ ਉੱਤਮ ਪੰਥ ਕਿਹੜਾ ਹੈ? ਸਾਧ ਸੰਗਤ। ਤੇ ਮਾਲਕ ਮੈਂ ਤੇ ਸਾਧ ਸੰਗਤ ਵੀ ਨਹੀਂ ਕਰਦਾ, ਮੈਂ ਕਦੀ ਚੱਲ ਕੇ ਸੰਗਤ ਵਿੱਚ ਵੀ ਨਹੀਂ ਆਇਆ, ਤੇ ਜੇ ਹੁਣ ਮੈਂ ਚੱਲ ਕੇ ਸਾਧ ਸੰਗਤ ਵਿੱਚ ਵੀ ਨਾ ਆਵਾਂ, ਜਿਸ ਸੰਗਤ ਦੇ ਮਿਲਣ ਦੇ ਨਾਲ ਮੇਰੇ ਜਮਾਂ ਦੀ ਤ੍ਰਾਸ ਮੁੱਕ ਜਾਣੀ ਹੈ, ਜਮਾਂ ਦੀ ਫਾਈ ਤੋਂ ਛੁਟਕਾਰਾ ਮਿਲਣਾ, ਤੇ ਜੇ ਮੈਂ ਸਤਸੰਗ ਵਿੱਚ ਵੀ ਨਾ ਆਵਾਂ ਤੇ ਆਪਣੇ ਆਪ ਨੂੰ ਚੰਗਾ ਕਿਵੇਂ ਖਵਾ ਸਕਦਾ? ਇੱਕ ਉੱਤਮ ਪੰਥ ਸੁਣਿਓ ਗੁਰੂ ਸੰਗਤ, ਤੇ ਮਿਲੰਤ ਜਮ ਤ੍ਰਾਸ ਮਿਟਾਈ, ਅੰਤ ਵਿੱਚ

ਇਹ ਗੁਰੂ ਰਾਮਦਾਸ ਸਾਨੂੰ ਭੁੱਲਿਆਂ ਭਟਕਿਆਂ ਨੂੰ ਔਗਣ ਹਾਰਿਆਂ ਨੂੰ ਆਪਣੀ ਸ਼ਰਨ ਵਿਚ ਰੱਖ ਲੈ, ਕਿਉਂਕਿ ਤੇਰੀ ਸ਼ਰਨ ਤੋਂ ਸਵਾ ਸਾਨੂੰ ਹੋਰ ਕੋਈ ਥਾਂ ਵੀ ਨਹੀਂ ਜਿੱਥੇ ਅਸੀਂ ਆਪਣੇ ਔਗਣ ਬਖਸ਼ਾ ਸਕੀਏ। ਆਪਣੇ ਔਗਣ ਬਖਸ਼ਾਉਣ ਵਾਸਤੇ ਸਾਨੂੰ ਆਪਣੀ ਸ਼ਰਨ ਵਿਚ ਜਗ੍ਹਾ ਦੇ ਦੇ। ਅਸੀਂ ਚੰਗੇ ਕਿਉਂ ਨਹੀਂ? ਕਿਉਂਕਿ ਸਾਡੇ ਅੰਦਰ ਇੱਕ ਵੀ ਗੁਣ ਨਹੀਂ ਹੈ।

ਅਸੀਂ ਚੰਗੇ ਕਿਉਂ ਨਹੀਂ? ਜੇ ਮਨੁੱਖ ਚੰਗਿਆਈ ਵੱਲ ਤੁਰੇ ਨਾ, ਉਹ ਆਪਣੇ ਗੁਣ ਹੀ ਗਿਣੀ ਜਾਂਦਾ, ਕਹਿੰਦਾ ਵੇਖੋ ਮੇਰੇ ਅੰਦਰ ਕਿੰਨੇ ਗੁਣ ਨੇ। ਕਦੀ ਅਸੀਂ ਪਰਮਾਤਮਾ ਦੇ ਗੁਣਾਂ ਵੱਲ ਵੀ ਧਿਆਨ ਦਿੱਤਾ? ਜੇ ਇੱਕ ਵਿਅਕਤੀ ਦੇ ਗੁਣ ਨਹੀਂ ਗਿਣੇ ਜਾ ਸਕਦੇ, ਕੀ ਅਸੀਂ ਪਰਮਾਤਮਾ ਦੇ ਗੁਣ ਗਿਣ ਸਕਦੇ ਹਾਂ? ਨਹੀਂ। ਇੱਥੇ ਇਹ ਕਹਿਣਾ ਪਏਗਾ, ਹੇ ਪਰਮਾਤਮਾ ਤੂੰ ਬੇਅੰਤ ਹੈ, ਮੇਰੇ ਅੰਦਰ ਔਗੁਣ ਬਤੇਰੇ ਨੇ, ਮੈਂ ਤੇ ਔਗੁਣ ਬਖਸ਼ਾਣ ਆਇਆ। ਕਿਛ ਰੂਪ ਨਹੀਂ, ਕਿਛ ਜਾਤ ਨਹੀਂ, ਕਿਛ ਢੰਗ ਨਾ ਮੇਰਾ, ਕਿਛ ਰੂਪ ਨਹੀਂ ਮੇਰਾ ਤੇ ਰੂਪ ਵੀ ਚੰਗਾ ਨਹੀਂ। ਹੁਣ ਤੁਸੀਂ ਹੈਰਾਨ ਹੋਵੋਗੇ ਕਿ ਰੂਪ ਕਿਹੜਾ। ਸਾਨੂੰ ਆਪਣੀ ਸੁੰਦਰਤਾ ਤੇ ਮਾਣ ਹੈ, ਖੂਬਸੂਰਤੀ ਤੇ ਮਾਣ ਹੈ ਕਿ ਅਸੀਂ ਬੜੇ ਖੂਬਸੂਰਤ ਹਾਂ। ਸਾਹਿਬ ਕਹਿੰਦੇ ਨੇ ਨਾ ਭਾਈ, ਇੱਥੇ ਰੂਪ ਹੈ ਸੇਵਾ ਦਾ, ਕਿਛ ਰੂਪ ਨਹੀਂ, ਕਿਛ ਜਾਤ ਨਹੀਂ। ਕਈਆਂ ਨੂੰ ਮਾਣ ਹੁੰਦਾ ਕਿ ਮੇਰੀ ਜਾਤ ਬੜੀ ਉੱਚੀ ਹੈ, ਮੈਂ ਬੜੀ ਉੱਚੀ ਕੁੱਲ ਵਿੱਚੋਂ ਹਾਂ। ਸਾਹਿਬ ਕਹਿੰਦੇ ਨੇ ਨਹੀਂ, ਇੱਥੇ ਰੂਪ ਹੈ ਸੇਵਾ ਦਾ ਤੇ ਜਾਤ ਹੈ ਨਾਮ ਜਪਣ ਵਾਲਿਆਂ ਦੀ। ਉੱਚੀ ਕੁੱਲ ਵਿੱਚ ਕੌਣ ਨੇ? ਜਿਨ੍ਹਾਂ ਕੋਲ ਸਿਮਰਨ ਹੈ। ਕਿਛ ਰੂਪ ਨਹੀਂ, ਕਿਛ ਜਾਤ ਨਹੀਂ, ਕਿਛ ਢੰਗ ਨਾ ਮੇਰਾ। ਹੇ ਪ੍ਰਮਾਤਮਾ, ਮੇਰੇ ਕੋਲ ਕੋਈ ਐਸਾ ਢੰਗ ਵੀ ਨਹੀਂ। ਫਿਰ ਕਹਿੰਦੇ ਨੇ, ਕਿਆ ਮੂੰਹ ਲੈ ਬੋਲੇ ਗੁਣ ਵਿਹੂਣ, ਨਾਮ ਜਪਿਆ ਨਾ। ਕਿਆ ਮੂੰਹ ਲੈ ਬੋਲੇ? ਹੇ ਪ੍ਰਮਾਤਮਾ, ਮੈਂ ਕਿਹੜਾ ਮੂੰਹ ਲੈ ਕੇ ਤੇਰੇ ਸਾਹਮਣੇ ਆਵਾਂ, ਕਿਵੇਂ ਤੇਰਾ ਸਾਹਮਣਾ ਕਰਾਂ? ਕਹਿੰਦੇ ਨੇ, ਜਿਵੇਂ ਇੱਕ ਮਿੱਤਰ ਆਪਣੇ ਮਿੱਤਰ ਨੂੰ ਕਹਿੰਦਾ, ਮਿੱਤਰਾ ਇਹ ਮੇਰਾ ਇੱਕ ਕੰਮ ਹੈ ਤੇ ਤੂੰ ਕਰ ਸਕਦਾ, ਤੇ ਤੂੰ ਇਹ ਕੰਮ ਮੇਰਾ ਜ਼ਰੂਰ ਕਰਨਾ। ਕਹਿਣ ਲੱਗਾ, ਚੰਗਾ ਭਾਈ, ਜ਼ਰੂਰ ਕਰਾਂਗਾ। ਕੁਝ ਸਮਾਂ ਬੀਤਿਆ, ਕਿਤੇ ਦੋਨਾਂ ਮਿੱਤਰਾਂ ਦਾ ਸਾਹਮਣਾ ਹੋ ਗਿਆ। ਹੁਣ ਜਿਸ ਮਿੱਤਰ ਨੇ ਆਪਣੇ ਮਿੱਤਰ ਨੂੰ ਕੰਮ ਕਿਹਾ ਸੀ ਉਹਨੂੰ ਵੀ ਯਾਦ ਆ ਗਿਆ, ਤੇ ਜਿਸ ਨੇ ਹਾਮੀ ਭਰੀ ਸੀ ਉਹਨੂੰ ਵੀ ਯਾਦ ਆ ਗਿਆ। ਹੁਣ ਜਿਸ ਨੇ ਕੰਮ ਆਖਿਆ ਸੀ ਉਹ ਕਹਿਣ ਲੱਗਾ, ਲੈ ਮੇਰਾ ਮਿੱਤਰ ਮਿਲਿਆ, ਕੰਮ ਹੋਇਆ ਹੋਣਾ, ਮੈਂ ਅੱਜ ਇਹਨੂੰ ਪੁੱਛਣਾ। ਤੇ ਜਿਹਨੇ ਕਰਨਾ ਸੀ ਉਹਨੇ ਕੀਤਾ, ਕੋਈ ਨੀ, ਹੁਣ ਉਹ ਅੱਖ ਬਚਾਉਂਦਾ। ਕਹਿੰਦਾ, ਕਿਤੇ ਹੋਵੇ ਨਾ ਹੋਵੇ, ਇਹ ਅੱਖ ਪਰਾਂ ਕਰੇ ਤੇ ਮੈਂ ਕੋਲੋਂ ਦੀ ਲੰਘ ਜਾ, ਇਹਦਾ ਮੇਰਾ ਸਾਹਮਣਾ ਨਾ ਹੋਵੇ। ਜੇ ਸਾਹਮਣਾ ਹੋ ਗਿਆ, ਇਹਨੇ ਮੈਨੂੰ ਪੁੱਛਣਾ, ਮਿੱਤਰਾ ਸੁਣਾ ਕੰਮ ਕੀਤਾ ਹੀ, ਮੈਂ ਜਵਾਬ ਕੀ ਦੇਵਾਂਗਾ, ਕੀ ਆਖਾਂਗਾ? ਸਾਹਿਬ ਕਹਿੰਦੇ ਨੇ, ਭਾਈ ਇਸੇ ਤਰ੍ਹਾਂ ਉਸ ਪਰਮਾਤਮਾ ਅਕਾਲ ਪੁਰਖ ਨੇ ਤੇਰੇ ਜਿੰਮੇ ਇੱਕ ਡਿਊਟੀ ਲਾਈ ਸੀ। ਜਦੋਂ ਤੂੰ ਪਰਮਾਤਮਾ ਤੋਂ ਆਇਆ ਹੈ ਨਾ, ਤੂੰ ਸੰਸਾਰ ਵਿੱਚ ਜਨਮ ਲਿਆ ਹੈ ਨਾ, ਮਾਤਾ ਦੇ ਗਰਭ ਵਿੱਚ ਸੈਂ, ਉਦੋਂ ਤੂੰ ਪਰਮਾਤਮਾ ਨਾਲ ਇੱਕ ਵਾਅਦਾ ਕੀਤਾ ਸੀ, ਹੇ ਪਰਮਾਤਮਾ ਇੱਕ ਵਾਰ ਸੰਸਾਰ ਵਿੱਚ ਭੇਜ, ਮੈਂ ਤੇਰਾ ਸਿਮਰਨ ਜ਼ਰੂਰ ਕਰਾਂਗਾ। ਉਦੋਂ ਇੱਕ ਵਾਅਦਾ ਕੀਤਾ ਹੋਇਆ। ਕਹਿੰਦੇ ਨੇ, ਹੁਣ ਉਹ ਤੇ ਤੂੰ ਭੁੱਲ ਗਏ ਹੈ, ਤੇ ਪਰਮਾਤਮਾ ਦਾ ਸਾਹਮਣਾ ਕਿਵੇਂ ਕਰੇ? ਜਦੋਂ ਪਰਮਾਤਮਾ ਦੇ ਸਾਹਮਣੇ ਹੋਇਆ, ਉਹਨੇ ਪਹਿਲੇ ਪੁੱਛਣਾ, ਸੁਣਾ ਮਿੱਤਰਾ, ਜਿਹੜਾ ਵਾਅਦਾ ਕਰ ਗਿਆ ਸੈਂ ਉਹ ਪੂਰਾ ਕੀਤਾ ਹੀ? ਨਾਮ ਜਪਿਆ ਨਾ ਤੇਰਾ, ਮੈਂ ਤੇਰਾ ਨਾਮ ਨਹੀਂ ਜਪਿਆ, ਮੈਂ ਸਿਮਰਨ ਨਹੀਂ ਕੀਤਾ, ਜਿਹੜਾ ਵਾਅਦਾ ਕੀਤਾ ਸੀ ਮੈਂ ਪੂਰਾ ਨਹੀਂ ਕਰ ਸਕਿਆ। ਸਾਹਿਬ ਕਹਿੰਦੇ ਨੇ,

ਹੁਣ ਹਰ ਮਨੁੱਖ ਦੀ ਇੱਛਾ ਹੈ। ਹਰ ਮਨੁੱਖ ਕਹਿੰਦਾ ਕਿ ਮੇਰਾ ਮਿਲਾਪ ਉਸ ਪਰਮਾਤਮਾ ਨਾਲ ਹੋ ਜਾਏ, ਮੇਰਾ ਸੰਬੰਧ ਉਸ ਮਾਲਕ ਨਾਲ ਜੁੜ ਜਾਏ। ਪਰ ਸਾਹਿਬ ਇੱਥੇ ਕੁਐਸਚਨ ਕਰਦੇ ਨੇ, ਸਵਾਲ ਕਰਦੇ ਨੇ ਕਿ ਭਾਈ ਕਿਵੇਂ। ਪਹਿਲੇ ਇਸ ਗੱਲ ਨੂੰ ਸਮਝੋ, ਸਭ ਅਵਗੁਣ ਮੇਂ ਗੁਣ ਨਹੀਂ ਕੋਈ। ਓਏ ਜਿਹੜੇ ਗੁਣ ਪਰਮਾਤਮਾ ਨੂੰ ਚੰਗੇ ਲੱਗਦੇ ਨੇ ਉਹ ਤੇ ਤੇਰੇ ਵਿੱਚ ਹੈ ਨਹੀਂ। ਫਿਰ ਕਹਿੰਦੇ ਨੇ ਕਿਉਂ ਕਰ ਕੰਤ ਮਿਲਾਵਾ ਹੋ, ਤੇਰਾ ਕੰਤ ਨਾਲ ਮਿਲਾਪ ਕਿਵੇਂ ਹੋ, ਤੂੰ ਪਰਮਾਤਮਾ ਨੂੰ ਕਿਵੇਂ ਮਿਲ ਸਕਦਾ ਹੈ। ਕਿਉਂਕਿ ਜਿਹੜੇ ਗੁਣ ਪਰਮਾਤਮਾ ਨੂੰ ਚਾਹੀਦੇ ਨੇ ਉਹਨਾਂ ਵਿੱਚੋਂ ਕੋਈ ਵੀ ਗੁਣ ਤੇਰੇ ਵਿੱਚ ਨਹੀਂ ਹੈ। ਸਭ ਅਵਗੁਣ ਮੇਂ ਗੁਣ ਨਹੀਂ ਕੋਈ, ਕਿਉਂ ਕਰ ਕੰਤ

ਕਿਉਂਕਿ ਸ਼ਾਇਦ ਕਹਿੰਦੇ ਨੇ ਸੇਵਾ ਔਖੀ ਬੜੀ ਹੈ, ਨਾ ਮੈਂ ਰੂਪ ਨਾ ਬੰਕੇ ਨੇ ਨਾ ਸੇਵਾ ਰੂਪੀ ਰੂਪ ਚੰਗਾ ਨਹੀਂ। ਅੱਜ ਵੀ ਅਸੀਂ ਵੇਖ ਲੋ ਸੇਵਾ ਕਰਦੇ ਤੇ ਹਾਂ, ਪਰ ਸੇਵਾ ਕਰਕੇ ਜਦ ਤੱਕ ਕਿਸੇ ਨੂੰ ਸੁਣਾਉਣਾ ਲਈਏ ਸਾਨੂੰ ਚੈਨ ਨਹੀਂ ਆਉਂਦਾ, ਕਿਸੇ ਨੂੰ ਦੱਸ ਲਈ ਨਾ ਲਈਏ ਸਾਨੂੰ ਚੈਨ ਨਹੀਂ ਮਿਲਦਾ ਕਿ ਮੈਂ ਸੇਵਾ ਕੀਤੀ। ਭਾਈ ਸੇਵਾ ਕਰਨ ਵਾਲਾ ਕਦੀ ਆਖਦਾ ਨਹੀਂ, ਕਹਿੰਦਾ ਨਹੀਂ, ਉਹਦੀ ਸੇਵਾ ਆਪਣੇ ਆਪ ਨਜ਼ਰ ਆ ਜਾਂਦੀ। ਤੇ ਕਹਿੰਦੇ ਨੇ ਸੇਵਾ ਦਾ ਰੂਪ ਚੰਗਾ ਕੇਵਲ ਉਸੇ ਦਾ ਹੈ ਜਿਹੜਾ ਸੇਵਾ ਕਰੇ ਜਿਤਾਵੇ ਨਾ, ਸੇਵਾ ਕਰੇ ਪਰ ਦੱਸੇ ਨਾ, ਕਿਉਂਕਿ ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨੇਫਲ ਕਰਨੀ। ਭਾਈ ਸਾਹਿਬ ਜੀ ਜ਼ਿਕਰ ਕਰਦੇ ਨੇ ਸੇਵਾ ਤੋਂ ਬਿਨਾਂ ਇਹ ਜੀਵਨ ਸਫਲਾ ਨਹੀਂ ਹੋ ਸਕਦਾ, ਕਿਉਂਕਿ ਸੇਵਾ ਤੇ ਸਿਮਰਨ, ਮੈਂ ਤੁਹਾਡੀ ਝੋਲੀ ਇੱਕ ਗੱਲ ਪਾਉਣ ਲੱਗਾ ਯਾਦ ਰੱਖਿਓ, ਸੇਵਾ ਤੇ ਸਿਮਰਨ ਇਹ ਦੋ ਪੰਖ ਨੇ, ਜਦ ਤੱਕ ਇਹ ਦੋਵੇਂ ਪੰਖ ਨਾ ਹੋਣ ਤਦ ਤੱਕ ਪਰਮਾਤਮਾ ਤੱਕ ਨਹੀਂ ਪਹੁੰਚਿਆ ਜਾ ਸਕਦਾ। ਜਿਵੇਂ ਪੰਛੀ ਦੇ ਦੋ ਪਰ ਹਨ, ਦੋ ਪੰਖ ਹਨ, ਦੋ ਪੰਖ ਹੋਣ ਉਡਾਰੀ ਮਾਰ ਕੇ ਕਿਤੇ ਵੀ ਜਾ ਸਕਦਾ ਹੈ, ਹੇ ਗੁਰਸਿੱਖ ਸੇਵਾ ਤੇ ਸਿਮਰਨ ਦੋ ਪੰਖ ਹਨ, ਜਿਨ੍ਹਾਂ ਨੂੰ ਇਹ ਦੋ ਪੰਖ ਮਿਲ ਜਾਣ ਉਹ ਉਡਾਰੀ ਲਾ ਕੇ ਕਿਤੇ ਵੀ ਜਾ ਸਕਦੇ, ਉੱਚ ਅਵਸਥਾ ਤੇ ਪਹੁੰਚਿਆ ਜਾ ਸਕਦਾ, ਪਰ ਜਦ ਤੱਕ ਸੇਵਾ ਤੇ ਸਿਮਰਨ ਨਾ ਹੋਵੇ ਤਦ ਤੱਕ ਕੁਛ ਨਹੀਂ ਹੋ ਸਕਦਾ। ਨਾ ਮੈਂ ਰੂਪ ਨਾ ਬੰਕੇ ਨੈਣਾ, ਹੁਣ ਬੰਕੇ ਨੈਣਾ ਦਾ ਭਾਵ ਕੀ ਹੈ? ਸਾਹਿਬ ਕਹਿੰਦੇ ਨੇ ਹੇ ਮਨੁੱਖ ਇਨਸਾਨ, ਮੈਂ ਤੈਨੂੰ ਨੈਣ ਦਿੱਤੇ ਸਨ ਕਿ ਤੂੰ ਪਰਮਾਤਮਾ ਨੂੰ ਵੇਖੀ, ਪਰ ਤੂੰ ਤੇ ਪਰਤਰਿਆ ਰੂਪ ਤੇ ਪਰਾਇਆ ਧਾਨੀ ਵੇਖੀ ਜਾਂਦਾ। ਤੈਨੂੰ ਮੈਂ ਨੇਤਰ ਕਿਸ ਲਈ ਦਿੱਤੇ ਸਨ? ਦੋਏ ਦੋਏ ਲੋਚਨ ਪੇਖਾਂ ਹਉ ਹਰ ਬਿਨ ਅਵਰ ਨਾ ਦੇਖ, ਨੈਣ ਰਹੇ ਰੰਗ ਰਾਈ ਅਬ ਬੇਗਲ ਕਹਿਣਾ ਜਾ। ਇਹ ਨੈਣ ਮਿਲੇ ਸਨ ਪ੍ਰਮਾਤਮਾ ਨੂੰ ਵੇਖਣ ਵਾਸਤੇ, ਪਰ ਇਹਨਾਂ ਨੈਣਾਂ ਨੇ ਬੁਰਿਆਈ ਤੱਕੀ ਹੈ, ਜਦੋਂ ਤੱਕਿਆ ਬੁਰਾ ਤੱਕਿਆ ਹੈ, ਇਹਨੀ ਕੋਸ਼ਿਸ਼ ਕੀਤੀ। ਇਹ ਨੇਤਰੋ ਮੇਰਿਓ ਹਰ ਤੁਮੇ ਜੋਤ ਧਾਰੀ ਹਰ ਬਿਨ ਅਵਰ ਨਾ ਦੇਖ, ਤੂੰ ਵੇਖ ਪਰ ਜਿਸ ਵੇਲੇ ਵੀ ਵੇਖ ਹਰੀ ਦਾ ਰੂਪ ਵੇਖ, ਨਾ ਮੈਂ ਰੂਪ ਨਾ ਬੰਕੇ ਨੈਣਾ ਨਾ ਕੁੱਲ ਢੰਗ। ਹੁਣ ਕੁੱਲ ਕਹਿੰਦੇ ਨੇ ਜਾਤ ਨੂੰ, ਕੁੱਲ ਕਿਹਦੀ ਉੱਚੀ ਹੈ? ਨਾ ਕੁੱਲ ਢੰਗ ਨਾ ਮਿੱਠੇ ਬਹਿਣਾ, ਮੈਂ ਹੁਣੇ ਜ਼ਿਕਰ ਕਰ ਰਿਹਾ ਸਾਂ, ਕੁੱਲ ਉੱਚੀ ਉਹਨਾਂ ਦੀ ਜਿਹੜੇ ਸਿਮਰਨ ਕਰਦੇ, ਜਿਹੜੇ ਬੰਦਗੀ ਕਰਦੇ ਨੇ, ਜਿਹੜੇ ਸੇਵਾ ਕਰਦੇ ਨੇ। ਤੇ ਹੇ ਪਰਮਾਤਮਾ ਮੈਨੂੰ ਢੰਗ ਵੀ ਚੰਗਾ ਨਾ ਮਿਲਿਆ, ਕਿਉਂਕਿ ਕੋਈ ਨਾ ਕੋਈ ਤੇ ਢੰਗ ਹੋਣਾ ਚਾਹੀਦਾ ਕਿ ਪਰਮਾਤਮਾ ਸਾਨੂੰ ਆਪ ਬੁਲਾਉਣ ਲੱਗ ਪਵੇ। ਨਾ ਮਿੱਠੇ ਬਹਿਣਾ, ਹੇ ਪਰਮਾਤਮਾ ਮੇਰੇ ਬੋਲ ਵੀ ਚੰਗੇ ਨਹੀਂ। ਜਪਜੀ ਸਾਹਿਬ ਪੜ੍ਹਨ ਵਾਲਿਆਂ ਨੂੰ ਪਤਾ, ਉਹ ਜਾਣਦੇ ਨੇ ਕਿ ਗੁਰੂ ਪਾਤਸ਼ਾਹ ਨੇ ਇੱਕ ਗੱਲ ਬੜੇ ਕਮਾਲ ਦੀ ਕਹੀ ਹੈ, ਕਹਿੰਦੇ ਨੇ ਪ੍ਰਮਾਤਮਾ ਮੋਹ ਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ। ਹੇ ਪ੍ਰਮਾਤਮਾ ਬੋਲ ਕਿਹੜੇ ਨੇ? ਉਹ ਬੋਲ ਮੈਨੂੰ ਵੀ ਦੇ, ਮੈਂ ਉਹੀ ਬੋਲ ਬੋਲਣਾ ਚਾਹੁੰਦਾ ਜਿਹੜੇ ਬੋਲ ਸੁਣ ਕੇ ਤੂੰ ਸਾਡੇ ਨਾਲ ਪਿਆਰ ਕਰੇ। ਮੈਂ ਪਿੱਛੇ ਜਿਹਾ ਜ਼ਿਕਰ ਕੀਤਾ ਸੀ ਕਿ ਬੋਲ ਇੱਕ ਐਸੀ ਚੀਜ਼ ਹੈ, ਇੱਕ ਬੋਲ ਬੋਲਿਆ ਕਈਆਂ ਦਾ ਮਨ ਟੁੱਟ ਜਾਂਦਾ, ਇੱਕ ਬੋਲ ਬੋਲਿਆ ਕਈ ਗੁਰੂ ਨਾਲ ਜੁੜ ਜਾਂਦੇ। ਫਿਰ ਇਸ ਲਈ ਹੇ ਮਨੁੱਖ ਬੋਲ, ਉਹ ਬੋਲ ਜਿਹਦੇ ਨਾਲ ਤੇਰਾ ਪਿਆਰ ਪਰਮਾਤਮਾ ਨਾਲ ਜੁੜੇ, ਬਲਕਿ ਤੂੰ ਪਰਮਾਤਮਾ ਨਾਲੋਂ ਟੁੱਟ ਨਾ ਜਾਏ। ਮੋਹ ਕੇ ਬੋਲਣ ਬੋਲੀ, ਆਪਾਂ ਕਦੀ ਪੁੱਛ ਕੀਤੀ ਆ ਬੋਲ ਕਿਹੜੇ ਨੇ? ਜਿਹੜੇ ਬੋਲ ਸੁਣ ਕੇ ਪ੍ਰਮਾਤਮਾ ਸਾਡੇ ਨਾਲ ਪਿਆਰ ਕਰਨ ਲੱਗ ਪਵੇ। ਇਸ ਲਈ ਸਤਿਗੁਰ ਕਹਿੰਦੇ ਨੇ ਅਸੀਂ ਚੰਗੇ ਨਹੀਂ, ਕਿਉਂਕਿ ਕੋਈ ਵੀ ਕੰਮ ਅਸੀਂ ਮਾਲਕ ਦੀ ਮਰਜ਼ੀ ਨਾਲ ਨਹੀਂ ਕਰਦੇ, ਅਸੀਂ ਜੋ ਕੁਝ ਕਰਦੇ ਹਾਂ ਆਪਣੀ ਮਰਜ਼ੀ ਨਾਲ ਹੀ ਕਰੀ ਜਾਂਦੇ ਹਾਂ, ਜੋ ਸਾਡੇ ਮਨ ਚ ਆਉਂਦਾ ਅਸੀਂ ਕਰੀ ਜਾ ਰਹੇ ਹਾਂ। ਕਦੀ ਪ੍ਰਮਾਤਮਾ ਨੂੰ ਅਸੀਂ ਨਹੀਂ ਪੁੱਛਿਆ ਹੈ ਪ੍ਰਮਾਤਮਾ ਤੈਨੂੰ ਚੰਗਾ ਕੀ ਲੱਗਦਾ, ਜਿਵੇਂ ਤੂੰ ਕਵੇਂ ਮੈਂ ਉਵੇਂ ਬੋਲਾਂ, ਜਿਵੇਂ ਤੂੰ ਰੱਖੇ ਮੈਂ ਉਵੇਂ ਰਵਾਂ, ਜਿਵੇਂ ਤੂੰ ਚਲਾਵੇਂ ਮੈਂ ਉਵੇਂ ਚੱਲਾਂ, ਜਿਵੇਂ ਤੂੰ ਆਖੇ ਮੈਂ ਉਵੇਂ ਕਰਾਂ।

ਅਸੀਂ ਕਹਿ ਸਕਦੇ ਹਾਂ ਕਿ ਪ੍ਰਮਾਤਮਾ ਸਾਡੇ ਤੇ ਮਿਹਰਬਾਨ ਹੈ। ਪਰ ਜੇ ਪ੍ਰਮਾਤਮਾ ਦੀ ਗੱਲ ਹੀ ਨਹੀਂ ਮੰਨਣੀ ਤੇ ਪ੍ਰਮਾਤਮਾ ਖੁਸ਼ ਕਿਵੇਂ ਹੋਵੇਗਾ? ਆਓ ਆਪਾਂ ਅੱਜ ਖਿਆਲ ਕਰ ਰਹੇ ਹਾਂ ਅਸੀਂ ਚੰਗੇ ਕਿਉਂ ਨਹੀਂ, ਕਿਉਂਕਿ ਜਿਸ ਵੇਲੇ ਮਨੁੱਖ ਇਸ ਖਿਆਲ ਤੇ ਪਹੁੰਚ ਜਾਂਦਾ ਹੈ ਉਹਨੂੰ ਕੁਝ ਨਾ ਕੁਝ ਮਿਲਦਾ, ਤੇ ਜਦੋਂ ਉਹ ਇਸ ਅਵਸਥਾ ਤੇ ਹੋਵੇ ਕਿ ਮੇਰੇ ਨਾਲੋਂ ਚੰਗਾ ਕਿਹੜਾ ਹੋ ਸਕਦਾ, ਤੇ ਫਿਰ ਭਾਈ ਗੱਲ ਨਹੀਂ ਬਣਦੀ। ਮੈਨੂੰ ਖਿਆਲ ਚੇਤੇ ਆਇਆ ਤੁਹਾਡੀ ਝੋਲੀ ਪਾਵਾਂ। ਕਹਿੰਦੇ ਨੇ ਇੱਕ ਦਫਾ ਇੱਕ ਬਜ਼ੁਰਗ ਇੱਕ ਨਗਰ ਦੇ ਬਾਹਰ ਦੀ ਲੰਘ ਰਿਹਾ ਸੀ ਤੇ ਪਿੱਛੋਂ ਆਵਾਜ਼ ਪਈ। ਆਵਾਜ਼ ਮਾਰਨ ਵਾਲਾ ਇੱਕ ਨੌਜਵਾਨ ਸੀ। ਉਸਨੇ ਆਵਾਜ਼ ਮਾਰ ਕੇ ਆਖਿਆ, ਓ ਬਾਬਾ ਜਰਾ ਰੁਕ। ਬਾਬਾ ਜੀ ਰੁਕ ਗਏ। ਜਿਸ ਵੇਲੇ ਉਹ ਬਾਬਾ ਜੀ ਰੁਕ ਗਏ, ਕੋਲ ਆਇਆ ਤੇ ਬਾਬਾ ਜੀ ਨੇ ਬੜੇ ਪਿਆਰ ਨਾਲ ਬੋਲ ਕੇ ਆਖਿਆ, ਹਾਂ ਭਾਈ ਦੱਸ, ਤੂੰ ਮੈਨੂੰ ਰੁਕਾਇਆ ਤੇ ਆਵਾਜ਼ ਮਾਰੀ ਹੈ, ਕੀ ਕੰਮ ਹੈ? ਕਹਿਣ ਲੱਗਾ, ਬਾਬਾ ਮੈਨੂੰ ਇਹ ਦੱਸ, ਇਹ ਜਿਹੜਾ ਨਗਰ ਹੈ ਇਹਦੇ ਵਿੱਚ ਰਹਿਣ ਵਾਲੇ ਲੋਕ ਕਿਹੋ ਜਿਹੇ ਨੇ? ਕਿਹੋ ਜਿਹੇ ਨੇ ਲੋਕ? ਕਹਿੰਦਾ, ਇਹਦੇ ਵਿੱਚ ਰਹਿਣ ਵਾਲੇ ਲੋਕ ਕਿਹੋ ਜਿਹੇ ਨੇ? ਮੈਂ ਤੈਨੂੰ ਇਹ ਦੱਸਾਂ, ਪਹਿਲੇ ਤੂੰ ਦੱਸ ਜਿੱਥੋਂ ਤੂੰ ਆਏ ਉਥੋਂ ਦੇ ਲੋਕ ਕਿਹੋ ਜਿਹੇ ਸਨ, ਉਥੋਂ ਦੇ ਲੋਕ ਕਿਹੋ ਜਿਹੇ ਨੇ? ਕਹਿਣ ਲੱਗਾ, ਜਿੱਥੋਂ ਮੈਂ ਆਇਆ ਉਥੇ ਬੜੇ ਮਾੜੇ ਲੋਕ ਰਹਿੰਦੇ, ਬਹੁਤ ਮਾੜੇ, ਇਸ ਲਈ ਮੈਂ ਉਹ ਨਗਰ ਛੱਡ ਕੇ ਇਸ ਨਗਰ ਵਿੱਚ ਆਇਆ, ਹੁਣ ਦੱਸੋ ਇੱਥੋਂ ਦੇ ਲੋਕ ਕਿਹੋ ਜਿਹੇ ਨੇ? ਬਾਬੇ ਨੇ ਜਵਾਬ ਦਿੱਤਾ, ਭਾਈ ਵਾਪਸ ਚਲਾ ਜਾ, ਇੱਥੋਂ ਦੇ ਲੋਕ ਉਦੋਂ ਵੀ ਮਾੜੇ ਨੇ, ਉਦੋਂ ਵੀ ਮਾੜੇ, ਵਾਪਸ ਚਲਾ ਜਾ। ਤੇ ਸਾਧ ਸੰਗਤ, ਇਸੇ ਤਰ੍ਹਾਂ ਇੱਕ ਹੋਰ ਪ੍ਰਾਣੀ ਆਇਆ, ਇੱਕ ਹੋਰ ਪ੍ਰਾਣੀ ਨੇ ਆ ਕੇ ਆਵਾਜ਼ ਮਾਰੀ। ਹੁਣ ਆਵਾਜ਼ ਦੇ ਵਿੱਚ ਵੇਖੋ ਅੰਤਰ ਕਿੰਨਾ ਹੈ। ਆਵਾਜ਼ ਮਾਰਦਿਆਂ ਆਖਿਆ, ਬਾਬਾ ਜੀ ਮੇਰੀ ਗੱਲ ਸੁਣ ਜਾ, ਜਿਸ ਵੇਲੇ ਐਸੀ ਮਿੱਠੀ ਮਧੁਰ ਆਵਾਜ਼ ਬਾਬੇ ਨੇ ਸੁਣੀ ਬਾਬਾ ਰੁਕ ਗਿਆ। ਹਾਂ ਪੁਰਸ਼ਾ ਦੱਸ, ਕਿਵੇਂ ਆਇਆ ਤੇ ਕਿਵੇਂ ਬੁਲਾਇਆ? ਕਹਿਣ ਲੱਗਾ, ਬਾਬਾ ਜੀ ਮੈਂ ਇੱਕ ਗੱਲ ਤੁਹਾਡੇ ਕੋਲ ਪੁੱਛਣਾ ਚਾਹੁੰਦਾ, ਮੈਨੂੰ ਤੁਸੀਂ ਦੱਸੋਗੇ? ਕਹਿਣ ਲੱਗੇ, ਹਾਂ ਜ਼ਰੂਰ ਦੱਸਾਂਗਾ, ਪੁੱਛ। ਕੀ ਪੁੱਛਣਾ? ਕਹਿਣ ਲੱਗਾ, ਬਾਬਾ ਜੀ ਮੈਂ ਇਹ ਪੁੱਛਣਾ ਚਾਹੁੰਦਾ, ਇਸ ਨਗਰ ਦੇ ਲੋਕ ਕੈਸੇ ਨੇ, ਇਸ ਨਗਰ ਦੇ ਲੋਕ ਕਿਹੋ ਜਿਹੇ ਨੇ? ਹੁਣ ਬਾਬਾ ਜੀ ਨੇ ਜਵਾਬ ਦਿੱਤਾ, ਕਹਿਣ ਲੱਗੇ, ਪੁਰਖਾ ਪਹਿਲੇ ਤੂੰ ਦੱਸ ਜਿੱਥੋਂ ਤੂੰ ਆਏ ਉਥੋਂ ਦੇ ਲੋਕ ਕਿਹੋ ਜਿਹੇ ਸਨ? ਜਿਹੜਾ ਨਗਰ ਤੂੰ ਛੱਡਿਆ ਉਥੋਂ ਦੇ ਲੋਕ ਕਿਹੋ ਜਿਹੇ ਸਨ? ਇਹ ਕਹਿਣ ਲੱਗਾ, ਬਾਬਾ ਜੀ ਪੁੱਛੋ ਕੁਝ ਨਾ, ਜਿੱਥੋਂ ਮੈਂ ਆਇਆ ਉਥੋਂ ਦੇ ਲੋਕ ਇੰਨੇ ਭਲੇ ਸਨ, ਇੰਨੇ ਚੰਗੇ ਸਨ, ਮਨ ਨਹੀਂ ਸੀ ਕਰਦਾ ਮੈਂ ਉਥੋਂ ਆਵਾਂ, ਪਰ ਬਦਕਿਸਮਤੀ ਜੇ ਮੈਂ ਆ ਗਿਆ, ਪਰ ਮੇਰਾ ਮਨ ਇਹੀ ਕਰਦਾ ਹੈ ਜੇ ਫਿਰ ਕਿਤੇ ਸਮਾਂ ਮਿਲਿਆ ਰਵਾਂਗਾ ਮੈਂ ਉਸੇ ਨਗਰ ਵਿੱਚ, ਹੋਰ ਨਹੀਂ ਕਿਤੇ ਰਹਿਣਾ, ਉੱਥੇ ਹੀ ਰਵਾਂਗਾ, ਪਰ ਤੁਸੀਂ ਮੈਨੂੰ ਦੱਸੋ ਇੱਥੋਂ ਦੇ ਲੋਕ ਕਿਹੋ ਜਿਹੇ ਨੇ? ਹੁਣ ਬਾਬਾ ਜੀ ਨੇ ਜਵਾਬ ਦਿੱਤਾ, ਭਲੇ ਪੁਰਖਾ ਜਿੱਥੇ ਤੂੰ ਆਇਆ ਇੱਥੋਂ ਦੇ ਲੋਕ ਬੜੇ ਹੀ ਚੰਗੇ, ਬੜੇ ਭਲੇ ਪੁਰਸ਼ ਨੇ, ਤੈਨੂੰ ਬੜਾ ਪਿਆਰ ਦੇਣਗੇ। ਕਹਿਣ ਲੱਗਾ, ਮੇਰਾ ਜੀਵਨ ਸਫਲਾ ਹੋ ਗਿਆ। ਹੁਣ ਤੁਸੀਂ ਹੈਰਾਨ ਹੋਵੋਗੇ ਕਿ ਉਹੀ ਬਾਬਾ ਇਸ ਨਗਰ ਨੂੰ ਮਾੜਾ ਆਖ ਰਿਹਾ, ਉਹੀ ਬਾਬਾ ਇਸ ਨਗਰ ਨੂੰ ਚੰਗਾ ਆਖ ਰਿਹਾ, ਇਹਦੇ ਵਿੱਚ ਰਾਜ ਕੀ ਹੈ? ਕਿਉਂਕਿ ਬੁਰਿਆਈ ਚੰਗਿਆਈ ਸਾਡੇ ਅੰਦਰ ਹੈ, ਉਹ ਸਾਡੇ ਅੰਦਰ ਦੀ ਬਾਤ ਹੈ। ਉਸ ਬਾਬੇ ਨੇ ਉਸ ਨੌਜਵਾਨ ਦੀ ਆਵਾਜ਼ ਤੋਂ ਪਹਿਚਾਣ ਲਿਆ ਸੀ, ਕਿਉਂਕਿ ਜਿਸ ਦੀ ਆਵਾਜ਼ ਇਹੋ ਜਿਹੀ ਖਰਵੀ ਹੈ ਇਹ ਸਾਡੇ ਨਗਰ ਵਿੱਚ ਆਏਗਾ ਤੇ ਸਾਡੇ ਨਗਰ ਵਿੱਚ ਵੀ ਸਾਰਿਆਂ ਨੂੰ ਇਹੋ ਜਿਹਾ ਬਣਾਏਗਾ। ਤੁਹਾਨੂੰ ਗੁਰੂ ਨਾਨਕ ਦਾ ਬਚਨ ਯਾਦ ਹੈ, ਗੁਰੂ ਨਾਨਕ ਪਾਤਸ਼ਾਹ ਸਿਆਲਕੋਟ ਅੰਦਰ ਜਦੋਂ ਗਏ ਤੇ ਗੁਰੂ ਨਾਨਕ ਪਾਤਸ਼ਾਹ ਦੀ ਬੜੀ ਸੇਵਾ ਹੋਈ, ਬੜੀ ਸੇਵਾ ਹੋਈ, ਤੇ ਸਾਧ ਸੰਗਤ ਜਿਸ ਵੇਲੇ ਸੇਵਾ ਤੋਂ ਖੁਸ਼ ਹੋ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਅੱਜ ਉਹਨਾਂ ਨੂੰ ਕੀ ਆਖਿਆ? ਕਹਿਣ ਲੱਗੇ, ਉੱਜੜ ਜਾ, ਉੱਜੜ ਜਾ। ਤੇ ਸਾਧ ਸੰਗਤ ਜਦੋਂ ਬਾਬਾ ਜੀ ਅੱਗੇ ਗਏ ਤੇ ਕਈ ਐਸੇ ਲੋਕ ਸਨ ਜਿਨ੍ਹਾਂ ਪੱਥਰ ਵੀ ਮਾਰੇ,
پتھر بھی مارے برا پلا بھی آخیا. سادگور گرو نانک پاتشاہ کہن لگے بھائی تسی وس دے رہو تسی وس دے رہو. بھائی صاحب بھائی مردانا جی کہن لگے بابا جی مینوں ایک گل تا دسو جنہ تہاڈی سیوا کیتی تانوں اتنا مان ستکار نال پوجیا انہاں نوں کہندے ہو اجڑ جاؤ تے جڑے پتھر مار دے نے انہاں نوں کہندے ہو وس دے رہو. اے رمج کی ہوئی؟ کہن لگے بھائی مردانے آ تو تے کیرتنی ہے تینوں تے چنگی طرح پتا ہے پھر کیوں سوال کیتا ہی؟ کہن لگے نہیں بابا جی میں تواڈے منہ سننا چاہنا تسی مینوں دسو کہ ایہدے وچ راج کی ہے. کہن لگے پلیا پرشا جنہ سیوا کیتی انہاں نوں آکھیا اجڑ جاؤ اس لیے آکھیا وہ جتھے جان گے اتھے سیوا پنتھی پیدا کرن گے اتھے سیوا کرن والے اپنے نال لان گے تے جتھے جان گے اتھے سیوا دی عادت پان گے تے جنہ مارے نے پتھر انہاں نوں آکھیا بس دے رہو اس لیے آکھیا اے جتھے جان گے اتھے اپنے ورگے برے پیدا کرن گے اے ایتھے ہی واسطے چنگے ایتھے ہی رہن اے بریائی ایتھے ہی ٹکی رہنی چاہی دی ہے. سو ساد سنگت کئی بار ایسا ہی ہوندا ہے کہ چنگا برا انسان آپ خود ہے جو دے اندر چنگیائی پری ہے انہوں سارے چنگے نظر آنگے تے جو دے اندر بریائی پری ہے انہوں سارے برے نظر آنگے وہ کہے گا چنگا میں ہی ہاں باقی سارے برے. گرو نانک پادشاہ نے بس اسے پرم نوں تاں مٹایا ہے.

ਬੁਰੇ ਕੰਮਾਂ ਲਈ ਬੜੀ ਜਲਦੀ ਉੱਠਨੇ, ਤੇ ਜਦੋਂ ਨਾਮ ਜਪਣ ਦਾ ਵੇਲਾ ਹੁੰਦਾ ਉਦੋਂ ਮਾਂ ਆਵਾਜ਼ ਵੀ ਮਾਰੇ ਤੇ ਪੁੱਤ ਨਹੀਂ ਉੱਠਦਾ, ਕਹਿੰਦਾ ਮਾਂ ਦਫ਼ਤਰ ਜਾਣ ਨੂੰ ਅਜੇ ਬੜਾ ਟਾਈਮ ਪਿਆ ਹੈ, ਮੈਂ ਟਾਈਮ ਸਿਰ ਤਿਆਰ ਹੋ ਜਾਵਾਂਗਾ, ਤੂੰ ਚਿੰਤਾ ਨਾ ਕਰ, ਪਰ ਮੈਨੂੰ ਸੌਂ ਲੈਣ ਦੇ। ਬੁਰੇ ਕੰਮ ਕੋ ਉੱਠ ਖਲੋਇਆ ਨਾਮ ਕੀ ਵੇਲਾ, ਪੈ ਪੈ ਸੁੱਤਾ ਰਹਿੰਦਾ, ਉਸ ਵੇਲੇ ਨਹੀਂ ਉੱਠਦਾ। ਇਸੇ ਲਈ ਸਤਿਗੁਰੂ ਨੇ ਖਿਆਲ ਬੜਾ ਸੁੰਦਰ ਦਿੰਦੀ ਹੋਈ ਗੱਲ ਕਹੀ ਹੈ, ਚੰਗੀ ਆਈ ਆ ਲਿਖ ਕਰੇ ਬੁਰੀ ਆਈ ਹੋਵੇ ਸ਼ੇਰ। ਚੰਗੇ ਕੰਮ ਲਈ ਇਹਨੂੰ ਆਲਸ ਛਾ ਜਾਂਦੀ ਹੈ ਤੇ ਬੁਰੇ ਕੰਮ ਲਈ ਸ਼ੇਰ ਬਣ ਜਾਂਦਾ। ਆ ਕਿਸੇ ਦਾ ਘਰ ਢਾਣਾ ਹੋਵੇ ਤੇ ਬੜੀ ਜਲਦੀ ਤਿਆਰ ਹੁੰਦਾ, ਤੇ ਕਿਸੇ ਦਾ ਘਰ ਆਬਾਦ ਕਰਨਾ ਹੋਵੇ ਬੜਾ ਮੁਸ਼ਕਿਲ ਹੈ। ਕੋਸ਼ਿਸ਼ ਕਰੀਏ ਕਿ ਕਿਸੇ ਨੂੰ ਜੋੜੀਏ ਤੋੜੀਏ ਨਾ, ਕਿਸੇ ਨੂੰ ਵਸਾਈਏ ਉਜਾੜੀਏ ਨਾ, ਕਿਸੇ ਨੂੰ ਹਸਾਈਏ ਕਿਸੇ ਨੂੰ ਰਾਈਏ ਨਾ। ਕਿਉਂਕਿ ਬਾਬੇ ਫਰੀਦ ਨੇ ਇਹ ਗੱਲ ਕਹੀ ਹੈ, ਫਰੀਦਾ ਬੁਰੇ ਦਾ ਭਲਾ ਕਰ, ਉਹ ਭਾਈ ਕਿਸੇ ਬੁਰੇ ਨਾਲ ਵੀ ਚੰਗਿਆਈ ਕਰ, ਕਿਸੇ ਬੁਰੇ ਵਾਸਤੇ ਵੀ ਚੰਗਾ ਸੋਚ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਆਂਡਾਏ, ਦਈ ਰੋਗ ਨਾ ਲੱਗਈ ਪੱਲੇ ਸਭ ਕੁਝ ਫਾਏ। ਬਾਬਾ ਫਰੀਦ ਨੇ ਇੱਕ ਗੱਲ ਬੜੇ ਕਮਾਲ ਦੀ ਆਖੀ ਹੈ, ਤੁਹਾਡੀ ਝੋਲੀ ਪਾਵਾਂ। ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਇਹ ਤੂੰ ਕੀ ਵੇਖੇ, ਇਹ ਕੀ ਤੂੰ ਕਿਹਾ,

ਨਾਲ ਫਰੀਦਾ ਇਹ ਕੀ ਵੇਖ ਰਹੇ ਹੈ? ਦਰਵਾਜ਼ੇ ਤੇ ਬੜਾ ਸੁੰਦਰ ਘੜਿਆਲ ਲੱਗਾ ਤੇ ਕਹਿੰਦੇ ਨੇ ਇਸ ਘੜਿਆਲ ਨੂੰ ਵੇਖ ਕੇ ਬਾਬਾ ਫਰੀਦ ਜੀ ਸਾਨੂੰ ਉਪਦੇਸ਼ ਦਿੰਦੇ, ਇਹ ਨਿਰਦੋਸ਼ਾਂ ਮਾਰੀਆ, ਹਮ ਦੋਸ਼ਾਂ ਦਾ ਕਿਆ ਹਾਲ? ਇਹ ਕਹਿੰਦੇ ਨੇ ਨਿਰਦੋਸ਼ਾਂ ਮਾਰਿਆ ਜਾ ਰਿਹਾ, ਅਸੀਂ ਤੇ ਦੋਸ਼ੀ ਹਾਂ, ਅਸੀਂ ਤੇ ਅਵਗਣ ਆ ਰਹੇ ਹਾਂ, ਫਿਰ ਸਾਡਾ ਕੀ ਹਾਲ ਹੋਵੇਗਾ? ਕਹਿੰਦੇ ਨੇ ਬਾਬਾ ਫਰੀਦ ਜੀ ਉਸ ਨੂੰ ਵੇਖਦੇ ਰਹਿ, ਸੰਤਰੀ ਆਇਆ ਇੱਕ ਵੱਜਦਾ ਇੱਕ ਚੋਟ ਮਾਰਦਾ, ਦੋ ਵੱਜਦੇ ਨੇ ਦੋ ਮਾਰ ਜਾਂਦਾ, ਤਿੰਨ ਵੱਜਦੇ ਨੇ ਤਿੰਨ ਮਾਰ ਜਾਂਦਾ। ਕਹਿੰਦੇ ਨੇ ਇਸੇ ਤਰ੍ਹਾਂ ਘੜੀਏ ਘੜੀਏ ਮਾਰੀਏ, ਪਹਿਰੀ ਲੈ ਸਜਾਏ। ਕਹਿੰਦੇ ਨੇ ਘੜੀ ਮੁੜੀ ਆ ਕੇ ਉਹ ਸੰਤਰੀ ਉਸ ਤੇ ਚੋਟਾਂ ਮਾਰਦਾ, ਹਰ ਪਹਿਰ ਤੇ ਉਹਨੂੰ ਸਜ਼ਾ ਮਿਲਦੀ ਹੈ, ਪਰ ਹੈ ਨਾ ਦੋਸ਼ਾ, ਸੋਹੇ ਰਾਹ ਘੜਿਆਲ ਜਿਉਂ ਦੁਖੀ ਰਹਿਣ ਵਿਹਾ ਹੈ। ਰਾਤ ਦਿਨ ਵਿਚਾਰਾ ਰੋ ਰਿਹਾ ਕਿ ਮੇਰਾ ਕੀ ਕਸੂਰ ਹੈ, ਮੈਨੂੰ ਕਿਉਂ ਬਾਰ ਬਾਰ ਚੋਟਾਂ ਪੈ ਰਹੀਆਂ ਨੇ। ਬਾਬਾ ਫਰੀਦ ਜੀ ਕਹਿੰਦੇ ਨੇ ਉਸ ਘੜਿਆਲ ਤੋਂ ਸ਼ਿਕਸ਼ਾ ਲਈਏ ਕਿ ਭਾਈ ਜੀ ਉਹ ਨਿਰਦੋਸ਼ਾਂ ਮਾਰਿਆ ਜਾ ਰਿਹਾ ਤੇ ਸਾਡਾ ਕੀ ਹਾਲ ਹੋਵੇਗਾ? ਇਸ ਲਈ ਆਪਣੇ ਅੰਦਰ ਗੁਣ ਪੈਦਾ ਕਰੀਏ, ਅਵਗਣਾਂ ਦਾ ਨਾਸ ਹੋ ਸਕੇ।

ਟੀ ਭਾਈ ਇਹ ਦੁਰਲਭ ਦੇ ਪਾਈ ਵਡਭਾਗੀ ਵੱਡਿਆਂ ਭਾਗਾਂ ਨਾਲ ਇਹ ਸਾਨੂੰ ਦੇਹ ਪ੍ਰਾਪਤ ਹੋਈ ਹੈ ਦੁਰਲਭ ਜੋ ਲੱਭਿਆ ਨਾ ਲੱਭਦੀ ਨਾਮ ਜਪ ਲੈ ਨਾਮ ਨਾ ਜਪੇ ਤੇ ਆਤਮ ਖਾਤੀ ਜਿਹੜੇ ਮਨੁੱਖ ਨਾਮ ਨਹੀਂ ਜਪਦੇ ਉਹ ਭਾਈ ਆਪਣੇ ਨਾਲ ਅਪਰਾਧ ਕਰਨੋ ਤੇ ਮੁੜਦੇ ਨਹੀਂ ਕਿਸੇ ਨਾਲ ਅਪਰਾਧ ਕਰਨੋ ਤੇ ਮੁੜਦੇ ਨਹੀਂ ਆਪਣੇ ਨਾਲ ਵੀ ਕਰ ਰਹੇ ਨੇ ਕਿਉਂਕਿ ਨਾਮ ਨਾ ਜਪੇ ਤੇ ਆਤਮ ਘਾਤੀ ਉਹ ਨਾਮ ਨਹੀਂ ਜਪਦੇ ਆਪਣੀ ਆਤਮਾ ਦਾ ਆਤਮ ਘਾਤ ਕਰ ਰਹੇ ਹੁਣ ਸਵਾਲ ਹੋਇਆ ਪਾਤਸ਼ਾਹ ਆਤਮਾ ਦਾ ਆਤਮ ਘਾਤ ਕਿਵੇਂ ਹੋ ਸਕਦਾ ਆਤਮਾ ਤੇ ਪਰਮਾਤਮਾ ਦਾ ਅਕਸ਼ ਹੈ ਉਹ ਤੇ ਮਰਦੀ ਨਹੀਂ ਉਹਦਾ ਆਤਮ ਘਾਤ ਕਿਵੇਂ ਹੋ ਗਿਆ ਸਹਿਬ ਕਹਿੰਦੇ ਨੇ ਭਾਈ ਕਈ ਮਨੁੱਖ ਐਸੇ ਨੇ ਜਿਹੜੇ ਨਾਮ ਨਹੀਂ ਜਪਦੇ ਸਿਮਰਨ ਨਹੀਂ ਕਰਦੇ ਤੇ ਜਿਹੜੇ ਸਿਮਰਨ ਨਹੀਂ ਕਰਦੇ ਉਹ ਆਪਣੀ ਆਤਮਾ ਦਾ ਆਤਮ ਘਾਤ ਕਰਕੇ ਅਪਰਾਧ ਕਰ ਰਹੇ ਨੇ ਪਰ ਕਿਵੇਂ ਕਹਿੰਦੇ ਨੇ ਜਿਵੇਂ ਸਰੀਰ ਦੀ ਖੁਰਾਕ ਹੈ ਭੋਜਨ ਤੇ ਆਤਮਾ ਦੀ ਖੁਰਾਕ ਹੈ ਭਜਨ ਸਰੀਰ ਨੂੰ ਭੋਜਨ ਨਾ ਮਿਲੇ ਸਰੀਰ ਕਮਜ਼ੋਰ ਹੋ ਜਾਂਦਾ ਹੈ ਤੇ ਭਾਈ ਜੇ ਆਤਮਾ ਨੂੰ ਖੁਰਾਕ ਨਾ ਮਿਲੇ ਆਤਮਾ ਵੀ ਮੁਰਝਾ ਜਾਂਦੀ ਆਤਮਾ ਵੀ ਕੁਮਲਾ ਜਾਂਦੀ ਹੈ ਇਸ ਵਾਸਤੇ ਆਤਮਾ ਦਾ ਆਤਮ ਘਾਤ ਹੋ ਜਾਂਦਾ ਹੈ

ਭਾਈ ਗੁਰਦਾਸ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ, ਕਿਤਨੀ ਨਿਮਰਤਾ ਹੈ, ਕਿਤਨੀ ਨਿਮਰਤਾ ਹੈ। ਕਹਿੰਦੇ ਨੇ ਹੇ ਪ੍ਰਮਾਤਮਾ ਵੇਖ, ਇਹ ਸਭ ਤੋਂ ਵੱਡੇ ਔਗਣ ਮੇਰੇ ਵਿੱਚ ਨੇ, ਮੇਰੇ ਅੰਦਰ ਭਰੇ ਹੋਏ ਨੇ। ਅੱਜ ਤੁਸੀਂ ਕਿਸੇ ਮਨੁੱਖ ਨੂੰ ਕਹਿ ਕੇ ਵੇਖੋ ਕਿ ਇਹ ਤੇਰੇ ਅੰਦਰ ਔਗਣ ਹੈ, ਉਹ ਕਹਿੰਦਾ ਮੇਰੀ ਗੱਲ ਛੱਡ, ਤੂੰ ਆਪਣੇ ਅੰਦਰ ਵੇਖ, ਮੇਰੀ ਨਾ ਗੱਲ ਕਰ। ਇਸੇ ਲਈ ਬਾਬਾ ਫਰੀਦ ਨੇ ਇੱਕ ਗੱਲ ਬੜੇ ਕਮਾਲ ਦੀ ਕਹੀ ਸੀ ਕਿ ਆਪਾਂ ਦੁਨੀਆਂ ਦੇ ਔਗਣ ਬੜੇ ਫੋਲਨੇ ਆ, ਲੇਕਿਨ ਕਦੇ ਆਪਣੇ ਅੰਦਰ ਝਾਤੀ ਮਾਰ ਕੇ ਨਹੀਂ ਵੇਖੇ। ਅੱਜ ਸਾਡੇ ਹਰ ਕਿਸੇ ਮਨੁੱਖ ਦੀ ਇਹ ਆਦਤ ਹੈ, ਫਲਾਣਾ ਬੜਾ ਔਗਣ ਆ ਰਿਹਾ, ਉਹ ਭਾਈ ਤੂੰ ਆਪਣੇ ਆਪ ਨੂੰ ਵੇਖ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖਣਾ ਲੇਖ, ਆਪਣੇ ਗ੍ਰਹਿਵਾਨ ਮੇ ਸਿਰ ਨੀਵਾ ਕਰ ਦੇਖ, ਆਪਣੇ ਅੰਦਰ ਝਾਤੀ ਮਾਰ ਕੇ ਵੇਖ। ਜੇ ਤੇਰੇ ਅੰਦਰ ਔਗਣ ਨੇ, ਤੂੰ ਕਿਸੇ ਦਾ ਔਗਣ ਨਾ ਫੋਲ। ਜੇ ਤੂੰ ਗੁਣਵਾਨ ਹੈ ਤੇ ਕਿਸੇ ਨੂੰ ਪਿਆਰ ਨਾਲ ਸਮਝਾ ਦੇ, ਪਰ ਉਹਨੂੰ ਕਹਿਣਾ ਕਿ ਤੇਰੇ ਅੰਦਰ ਇਹ ਔਗਣ ਹੈ, ਪਿਆਰ ਨਾਲ ਸਮਝਾ ਦੇ। ਦੇਖੋ ਹੁਣ ਭਾਈ ਸਾਹਿਬ ਜੀ ਦਾ ਸਾਨੂੰ ਸਮਝਾਉਣ ਦਾ ਤਰੀਕਾ ਬੜਾ ਸੁੰਦਰ ਹੈ, ਨਾ ਆਪਣਾ ਲਾ ਰਹੇ ਨੇ। ਕਹਿੰਦੇ ਜੇ ਮਾਲਕ ਅੱਗੇ ਬੇਨਤੀ ਕਰਨੀ ਹੋਵੇ ਤੇ ਕਿਵੇਂ ਕਰੀਏ, ਆਪਣੇ ਔਗਣ ਬਖਸ਼ਾਣੇ ਹੋਣ ਤੇ ਕਿਵੇਂ ਬਖਸ਼ਾਈਏ। ਵਿਸਾਸ ਕਾਤੀ ਅਕਿਰਤ ਕਹਿਣ, ਮੈਂ ਕੋਈ ਨਾ ਰੱਖਣ ਦਾ, ਮਾਲਕ ਤੇਰੇ ਤੋਂ ਸਵਾ ਮੈਨੂੰ ਕੋਈ ਨਹੀਂ ਉਹ ਰੱਖਣ ਵਾਲਾ। ਵਿਸਾਸ ਕਾਤੀ ਅਕਿਰਤ ਕਹਿਣ, ਕਹਿੰਦੇ ਨੇ ਬਹੁਤ ਵੱਡਾ ਔਗਣ ਹੈ। ਵਿਸਾਸ ਕਾਤੀ ਕਹਿੰਦੇ ਨੇ ਕੀ ਹੈ, ਕਿਸੇ ਨੂੰ ਵਿਸਾ ਕੇ ਮਾਰਨਾ, ਤੇ ਵਿਸਾਸ ਕਾਤੀ ਕਹਿੰਦੇ ਨੇ ਮਿੱਤਰ ਕਾਤ, ਉਂਝ ਮਿੱਤਰ ਬਣਾ ਲੈਣਾ, ਉਂਝ ਆਪਣਾ ਕਹਿਣਾ, ਉਂਝ ਪਿਆਰ ਵਿੱਚ ਲੈ ਆਉਣਾ ਤੇ ਸਾਧ ਸੰਗਤ ਉਸ ਅੰਦਰ ਚਾਕੂ ਫੇਰ ਦੇਣਾ, ਇਹਨੂੰ ਕਹਿੰਦੇ ਨੇ ਵਿਸਾਸ ਕਾਤ। ਕਈ ਵਾਰ ਨਹੀਂ ਤੁਸੀਂ ਕਹਿ ਦਿੰਦੇ ਕਿ ਤੂੰ ਮੇਰੇ ਵਿਸ਼ਵਾਸ ਨੂੰ ਠੇਸ ਪਹੁੰਚਾਈ ਹੈ, ਮੇਰਾ ਤੇਰੇ ਤੇ ਬੜਾ ਵਿਸ਼ਵਾਸ ਸੀ, ਤੂੰ ਮੇਰਾ ਵਿਸ਼ਵਾਸ ਤੋੜਿਆ, ਕਿਉਂਕਿ ਅੱਜ ਹੋਈ ਇਹ ਕੁਝ ਰਿਹਾ, ਵਿਸ਼ਵਾਸ ਕਾਤ ਹੋ ਰਿਹਾ, ਮਿੱਤਰ ਮਿੱਤਰ ਨੂੰ ਮਾਰ ਰਿਹਾ, ਇੱਥੋਂ ਤੱਕ ਵੇਖ ਲੋ ਸਿੱਖ ਸਿੱਖ ਨੂੰ ਮਾਰ ਰਿਹਾ, ਇਹ ਵਿਸ਼ਵਾਸ ਕਾਤ ਨਹੀਂ ਤੇ ਹੋਰ ਕੀ ਹੈ। ਅੱਜ ਸਾਡੇ ਸਿੱਖ ਪੰਥ ਅੰਦਰ ਕੀ ਹੋ ਰਿਹਾ, ਸਿੱਖ ਪੰਥ ਸਿੱਖ ਸਿੱਖ ਨੂੰ ਮਾਰ ਰਿਹਾ। ਵਿਸ਼ਵਾਸ ਕਾਤੀ ਅਕਿਰਤ ਕਣ, ਫਿਰ ਕਹਿੰਦੇ ਨੇ ਅਕਿਰਤ ਕਣ ਉਦੋਂ ਵੀ ਪੈੜਾ, ਅਕਿਰਤ ਕਣ ਉਦੋਂ ਵੀ ਪੈੜਾ। ਅਕਿਰਤ ਕਣ ਕਹਿੰਦੇ ਨੇ ਜਿਹੜਾ ਕਿਸੇ ਦਾ ਕੀਤਾ ਨਾ ਜਾਣੇ। ਤੁਸੀਂ ਕਿਸੇ ਦੇ ਪਰ ਉਪਕਾਰ ਕੀਤਾ ਪਰ ਉਹ ਨਹੀਂ ਜਾਣਦਾ। ਮੈਂ ਇੱਥੇ ਬਹੁਤ ਲੋਕਾਂ ਦੀਆਂ ਐਸੀਆਂ ਸਟੋਰੀਆਂ ਸੁਣੀਆਂ ਨੇ, ਜੀ ਫਲਾਣਾ ਬੰਦਾ ਇੰਡੀਆ ਤੋਂ ਇਹਨੂੰ ਮੈਂ ਬੁਲਾਇਆ ਸੀ, ਪਰ ਇੱਥੇ ਆ ਕੇ ਇਹਨੇ ਮੇਰਾ ਇਹਸਾਨ ਵੀ ਨਹੀਂ ਮੰਨਿਆ। ਅਕਿਰਤ ਕਣ ਜਿਹੜਾ ਕਿਸੇ ਦਾ ਕੀਤਾ ਨਾ ਜਾਣੇ, ਕਿਸੇ ਨੂੰ ਮੰਨ ਹੀ ਨਾ ਸਕੇ। ਭਾਈ ਸਾਹਿਬ ਭਾਈ ਗੁਰਦਾਸ ਜੀ ਇਹ ਕਿਰਤ ਕਣ ਦੀ ਇੱਕ ਤਸਵੀਰ ਵੀ ਦੱਸਦੇ, ਕਹਿੰਦੇ ਨੇ ਕਿਰਤ ਕਣ ਕਿਹੋ ਜਿਹਾ

ਨਾਮ ਤੋਂ ਬਿਨਾਂ ਭਾਈ ਤੇਰਾ ਕਿਵੇਂ ਛੁਟਕਾਰਾ ਹੋ ਸਕਦਾ ਹੈ? ਤੇ ਨਾਮ ਮਿਲਦਾ ਕਿੱਥੋਂ ਹੈ? ਆਖਿਆ ਜਪਣ ਵਾਲਿਆਂ ਦੀ ਸੰਗਤ ਵਿੱਚ ਤੈਨੂੰ ਨਾਮ ਮਿੱਠਾ ਲੱਗਣ ਲੱਗ ਜਾਏਗਾ। ਜਪਣ ਵਾਲਿਆਂ ਦੀ ਸੰਗਤ ਵਿੱਚ ਨਾਮ ਤੇਰਾ ਆਧਾਰ ਹੋ ਜਾਏਗਾ, ਸਾਚ ਨਾਮ ਆਧਾਰ। ਜਿਨ੍ਹਾਂ ਨੂੰ ਨਾਮ ਦਾ ਆਧਾਰ ਹੋ ਗਿਆ, ਫਿਰ ਉਹਦੀਆਂ ਸਾਰੀਆਂ ਹੀ ਭੁੱਖਾਂ ਦੂਰ ਹੋ ਜਾਂਦੀਆਂ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ ਕਿ ਇਹ ਗੁਰੂ ਦੀ ਸ਼ਰਨ ਵਿੱਚੋਂ ਮਿਲ ਸਕਦਾ। ਜੈਸੇ ਮੰਦਿਰ ਮੇਂ ਬਲ ਹਰਨਾ ਠਹਿਰੈ, ਨਾਮ ਬਿਨਾਂ ਕੈਸੇ ਪਾਰ ਉਤਰੈ, ਕੁੰਭ ਬਿਨਾਂ ਜਲ ਨਾਹੇ ਟਿਕਾਵੈ। ਕੁੰਭ ਕਹਿੰਦੀਆਂ ਨੇ ਘੜੇ ਨੂੰ। ਆਖਿਆ ਜਿਸ ਤਰ੍ਹਾਂ ਜਲ ਕੁੰਭ ਤੋਂ ਬਿਨਾਂ ਟਿਕ ਨਹੀਂ ਸਕਦਾ, ਆ ਬਰਤਨ ਤੋਂ ਬਿਨਾਂ ਜਲ ਕਿਵੇਂ ਟਿਕਾਓਗੀ ਭਾਈ? ਉਹ ਜਲ ਬਰਤਨ ਤੋਂ ਬਿਨਾਂ ਬਿਖਰ ਜਾਂਦਾ, ਜ਼ਾਇਆ ਹੋ ਜਾਂਦਾ। ਤੇ ਜੇ ਤੈਨੂੰ ਹੀ ਸਤਸੰਗ ਨਹੀਂ ਪ੍ਰਾਪਤ ਹੋਇਆ, ਗੁਰੂ ਕੀ ਸ਼ਰਨ ਨਹੀਂ ਪ੍ਰਾਪਤ ਹੋਈ, ਤਾਂ ਤੇਰਾ ਮਨੁੱਖਾ ਜਨਮ ਵੀ ਇਸੇ ਤਰ੍ਹਾਂ ਰੁੜ ਜਾਏਗਾ। ਕਿ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਦੀ ਸ਼ਰਨ ਵਿੱਚੋਂ ਤੈਨੂੰ ਲੋਕ ਪਰਲੋਕ ਦੇ ਸੁੱਖ ਮਿਲਣਗੇ।

0: ਜਿੱਤ ਹਰ ਵਿਸਰ ਇਹਨਾਂ ਬੁਝੀ ਬਹੁਰੰਗ ਮਾਇਆ
1: ਬਹੁਰੰਗ ਮਾਇਆ
0: ਇਹ ਮਾਇਆ ਜਿੱਤ ਹਰ ਵਿਸਰ
1: ਇਹ ਮਾਇਆ
0: ਜਿੱਤ

ਸੁਖਨੀਏ ਵੰਝਾ ਤੋ ਸਾਹਿਬ ਕੇ ਨਾਮੀ। ਐ ਪਰਮੇਸ਼ਰ, ਮੈਂ ਤੇਰੇ ਤੋਂ ਵਾਰੀ ਤੇਰੇ ਨਾਮ ਤੋਂ ਕੁਰਬਾਨ ਜਾਣਾ। ਧੰਨ ਗੁਰੂ ਨਾਨਕ ਸਾਹਿਬ ਜੀ ਬਿਆਨ ਕਰਦੇ ਹਨ, ਆਓ ਆਪਣੀਆਂ ਬਿਰਤੀਆਂ ਉਸੇ ਪਾਸੇ ਲੈ ਚੱਲੀਏ। ਗੁਰੂ ਨਾਨਕ ਸਾਹਿਬ ਦੇ ਪਿਤਾ ਮਹਿਤਾ ਕਾਲੂ ਜੀ ਧੰਨ ਗੁਰੂ ਨਾਨਕ ਸਾਹਿਬ ਦਾ ਰਾਹ ਪੈ ਤੱਕਦੇ ਨੇ। ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਦੇ ਵੱਡੇ ਭੈਣ ਜੀ ਆਏ, ਆਪਣੇ ਪਿਤਾ ਮਹਿਤਾ ਕਾਲੂ ਨੂੰ ਮਿਲੇ, ਨਾਲ ਬੇਬੇ ਨਾਨਕੀ ਦੇ ਪਤੀ ਭਾਈ ਅਜੈ ਰਾਮ ਵੀ ਆਏ। ਬੇਬੇ ਨਾਨਕੀ ਜੀ

ਪਾਇਆ ਜੈਰਾ ਇਹ ਜੰਗਲ ਵਿਚ ਦਰਖਤ ਦੇ ਥੱਲੇ ਬੈਠੇ ਪਾਣੀ ਦਾ ਇਹ ਸ਼ਬਦ ਪੈ ਪੜਦੇ ਨੇ ਔਰ ਅਥਰੂ ਕੀੜਦੇ ਨੇ। ਦੂਸਰੇ ਪਾਸੇ ਸ਼ਾਮ ਹੋ ਰਹੀ ਹੈ। ਮਾਤਾ ਤ੍ਰਿਪਤਾ ਜੀ ਜਿਨ੍ਹਾਂ ਦਾ ਵੈਰਾਗ ਦੇਖਿਆ ਨਹੀਂ ਜਾਂਦਾ ਮੰਜੇ ਤੇ ਲੰਮੇ ਪਏ ਕੋਲ ਬੇਬੇ ਨਾਨਕੀ ਜੀ ਬੈਠੇ ਦਲਾਸਾ ਪੈ ਦਿੰਦੇ ਕਹਿ ਰਹੇ ਨੇ ਅੰਮੀ ਤੁਸੀਂ ਰੋਵੋ ਨਾ ਮੇਰਾ ਵੀਰ ਜ਼ਰੂਰ ਆਵੇਗਾ। ਤਾਂ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ ਧੀਏ ਮਾਵਾਂ ਦਾ ਪੁੱਤਰਾਂ ਨਾਲ ਕੀ ਮੋਹ ਆਉਂਦਾ ਪੁੱਤਰ ਜਾਣਨ ਭਾਵੇਂ ਨਾ ਜਾਣਨ ਮਾਵਾਂ ਜ਼ਰੂਰ ਜਾਣਦੀਆਂ। ਔਲਾਦ ਮਾਪਿਆਂ ਦੀ ਕਦਰ ਕਰੇ ਭਾਵੇਂ ਨਾ ਕਰੇ ਪਰ ਮਾਪੇ ਜਿਹੜੇ ਨੇ ਹਮੇਸ਼ਾ ਔਲਾਦ ਦੀ ਸੁੱਖ ਮੰਗਦੇ। ਮਾਂ ਬਾਪ ਔਲਾਦ ਨੂੰ ਝਿੜਕੇ ਵੀ ਪਰ ਦਿਲ ਦੇ ਕਿਸੇ ਕੋਨੇ ਵਿੱਚੋਂ ਉਹ ਨਾਲ ਅਸੀਸ ਵੀ ਦਿੰਦਾ ਤੇ ਪੁੱਤਰ ਬੇਸ਼ੱਕ ਮਾਂ ਬਾਪ ਨੂੰ ਠੋਕਰਾ ਮਾਰੇ ਉਹਨਾਂ ਨੂੰ ਦੁਖੀ ਕਰੇ ਪਰ ਮਾਪੇ ਫਿਰ ਵੀ ਅਸੀਸ ਹੀ ਦਿੰਦੇ ਹਾਂ। ਕਿਉਂ ਕਿ ਮਾਪੇ ਜਿਹੜੇ ਨੇ ਇਹਨਾਂ ਦੀ ਸੇਵਾ ਰੱਬ ਦੀ ਸੇਵਾ ਇੱਕ ਬਰਾਬਰ ਹੈ। ਮਾਪੇ ਔਲਾਦ ਨੂੰ ਜਨਮ ਦਿੰਦੇ ਨੇ ਮਾਪੇ ਦਾਤਾ ਨੇ ਔਰ ਦਾਤਾ ਕਦੇ ਵੀ ਕਿਸੇ ਨੂੰ ਦੁੱਖ ਨਹੀਂ ਦਿੰਦਾ। ਮਾਤਾ ਤ੍ਰਿਪਤਾ ਜੀ ਕਹਿਣ ਲੱਗੇ ਧੀਏ ਮੇਰਾ ਪੁੱਤਰ ਨਾਨਕ ਮੇਰੇ ਕੋਲ ਨਹੀਂ ਮੈਨੂੰ ਕਿਵੇਂ ਚੈਨ ਆਵੇ। ਫੇਰ ਪੁੱਤਰਾਂ ਦਾ ਕੋਲ ਨਾ ਹੋਣਾ ਤੇ ਮਾਵਾਂ ਦੇ ਮਨਾਂ ਦੀ ਧੜਪ ਕੈਸੀ। ਭਾਈ ਵੀਰ ਸਿੰਘ ਜੀ ਨੇ ਮਾਤਾ ਤ੍ਰਿਪਤਾ ਜੀ ਦੇ ਮਨ ਦੀ ਅਵਸਥਾ ਇਸ ਤਰ੍ਹਾਂ ਬਿਆਨ ਕੀਤੀ ਹੈ ਦੁਨੀਆ ਅੰਨ ਅਨੇਰ ਪੁੱਤ ਜੀ ਅੱਖੋਂ ਓਹਲੇ ਤੌਲਰ ਮਿੱਟੀ ਢੇਰ ਮਹਿਲ ਹਨ ਸੁੰਜੇ ਖੋਲੇ ਬਲਦੇ ਦਿਸਨ ਬਾਗ ਵਿੱਚ ਜੇ ਪੁੱਤ ਨਾ ਹੋਵੇ ਕਾਹਦੇ ਮਿੱਠੇ ਰਾਗ ਮਾਉ ਜੇ ਹੰਝੂ ਚੋਵੇ ਤੁਰ ਗਏ ਪੁੱਤ ਵਿਦੇਸ਼ ਮਾਉ ਨੂੰ ਸਾਰ ਨਾ ਕਲੀ ਜਿਉਂਦੀ ਮੋਈ ਮਾਉ ਹਿੱਕੇ ਉਹ ਹੋ ਗਏ ਚੱਲੀ ਮਾਂ ਜੀਵੇ ਤਦ ਲਾਗ ਪੁੱਤ ਵਿੱਚ ਵਿਹੜੇ ਦਿਸੇ ਦਿੱਤੀ ਪੁੱਤਰ ਕੰਡ ਮਾਉ ਜਿਉਂ ਛਾਲਾ ਕਿਸੇ ਮਰ ਜਾਵੇ ਉਹ ਮਾਉ ਪੁੱਤ ਨਾ ਵਰਿਆਂ ਦੇਖੇ ਤੜਫੇ ਮੱਛੀ ਵਾਂਗ ਪੁੱਤ ਦੇ ਮਿਲਣ ਭੁਲੇਖੇ ਮੈਂ ਨਾ ਸੀਗੀ ਜੋਗ ਪੁੱਤ ਸੀ ਨੂਰ ਇਲਾਹੀ ਨੈਣਾ ਤਾਈ ਵਿਯੋਗ ਨੂਰ ਦਾ ਰਹੇ ਸਦਾ ਹੀ ਵੀਰ ਪਿਆਰੀ ਭੈਣ ਅੱਜ ਹੈ ਵਿਹੜੇ ਆਈ ਕੀ ਆਪਣੇ ਹੈ ਨਾਲ ਸੁਖ ਦਾ ਸੁਨੇਹਾ ਲਿਆਈ। ਮਾਤਾ ਤ੍ਰਿਪਤਾ ਜੀ ਕਹਿਣ ਲੱਗੇ ਹੇ ਧੀਏ ਉਹਨਾਂ ਮਹਿਲਾਂ ਨੂੰ ਕੀ ਕਰਨਾ ਜਿਨ੍ਹਾਂ ਵਿੱਚ ਪੁੱਤਰ ਨਾ ਹੋਵੇ ਉਹ ਸੋਹਣੇ ਬਾਗ ਵੀ ਸੜਦੇ ਨਜ਼ਰ ਆਉਂਦੇ ਨੇ ਜਿਨ੍ਹਾਂ ਵਿੱਚ ਪੁੱਤਰ ਨਾ ਹੋਵੇ ਪੁੱਤ ਵਿਦੇਸ਼ ਚਲਾ ਜਾਵੇ ਮਾਂ ਨੂੰ ਖਬਰ ਨਾ ਕੱਲੇ ਮਾਂ ਜੀ ਨਹੀਂ ਸਕਦੀ। ਇਹੋ ਜਿਹੀਆਂ ਵੈਰਾਗ ਦੀਆਂ ਗੱਲਾਂ ਕਰਦੇ ਹਾਂ ਮਾਤਾ ਤ੍ਰਿਪਤਾ ਜੀ ਮੰਜੀ ਤੇ ਲੰਮੇ ਪਏ ਹੱਥਾਂ ਦੇ ਵਿੱਚ ਉਹ ਚੋਲਾ ਸੀ ਕੇ ਜਿਹੜਾ ਉਡੀਕਦੇ ਨੇ ਕਿ ਆਪਣੇ ਨਾਨਕ ਪੁੱਤਰ ਦੇ ਗੱਲ ਪਾਵਾਂਗੇ ਉਹ ਚੋਲਾ ਹੱਥਾਂ ਵਿੱਚ ਫੜੇ ਹੈ ਚੋਲੇ ਤੇ ਹੱਥ ਫੇਰਦੇ ਹੈ ਅੱਖਾਂ ਬੰਦ ਨੇ ਆਪ ਹੀ ਕਹਿੰਦੇ ਨੇ ਕਈ ਵਾਰੀ ਮਾਂ ਮੈਂ ਆ ਗਈ ਹਾਂ ਲਿਆ ਮੈਨੂੰ ਚੋਲਾ ਪੁਆ ਤੇ ਆਪੇ ਹੀ ਕਹਿਣ ਲੱਗ ਪੈਂਦੇ ਨੇ ਬੇਟਾ ਨਾਨਕ ਇਹ ਦੇਖ ਮੈਂ ਤੇਰੇ ਵਾਸਤੇ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਚੋਲਾ ਸੀ ਕੇ ਰੱਖਿਆ ਹੈ ਕਿ ਚੋਲਾ ਤੂੰ ਪਾਵੇਂਗਾ। ਮਾਤਾ ਤ੍ਰਿਪਤਾ ਦਾ ਵੈਰਾਗ ਚੱਲਿਆ ਨਹੀਂ ਜਾਂਦਾ। ਉਧਰ ਨਨਕਾਣਾ ਸਾਹਿਬ ਦਾ ਰਾਜਾ ਰਾਏ ਬੁਲਾਰ ਉਹ ਵੀ ਗੁਰੂ ਨਾਨਕ ਦੀ ਯਾਦ ਵਿੱਚ ਅਥਰੂ ਪਿਆ ਕੇਰਦਾ। ਗੁਰੂ ਨਾਨਕ ਦੇ ਪਿਆਰੇ ਇਕੱਠੇ ਬੈਠੇ ਕੀਰਤਨ ਪੈ ਕਰਦੇ ਨੇ
ਗੁਰੂ ਨਾਨਕ ਦੀ ਯਾਦ ਵਿੱਚ ਤੇ ਨਾਲੇ ਅਰਦਾਸਾਂ ਪਏ ਕਰਦੇ ਨੇ।

ਮਾਤਾ ਤ੍ਰਿਪਤਾ ਜੀ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ ਬੇਟਾ ਨਾਨਕ ਜਾਓ ਹੁਣ ਆਪਣੀ ਵੱਡੀ ਭੈਣ ਨੂੰ ਮਿਲੋ ਬੜੀ ਵੈਰਾਗ ਵਿੱਚ ਹੈ ਧੰਨ ਗੁਰੂ ਨਾਨਕ ਸਾਹਿਬ ਮਾਤਾ ਨੂੰ ਮਿਲ ਕੇ ਬੇਬੇ ਨਾਨਕੀ ਜੀ ਨੂੰ ਮਿਲਣ ਵਾਸਤੇ ਉੱਠੇ ਤਾਂ ਬੇਬੇ ਨਾਨਕੀ ਛੱਤ ਤੋਂ ਥੱਲੇ ਉਤਰੇ ਭੱਜ ਕੇ ਆਏ ਚਰਨਾਂ ਤੇ ਮੱਥਾ ਟੇਕਣ ਵਾਸਤੇ ਪਰ ਗੁਰੂ ਨਾਨਕ ਸਾਹਿਬ ਨੇ ਬਾਹਾਂ ਫੜ ਲਈਆਂ ਕਹਿਣ ਲੱਗੇ ਨਾ ਭੈਣ ਤੁਸੀਂ ਵੱਡੇ ਹੋ ਭੈਣਾਂ ਭਰਾਵਾਂ ਦੇ ਪੈਰਾਂ ਤੇ ਮੱਥਾ ਟੇਕਣ ਠੀਕ ਨਹੀਂ ਹੋ ਸਕਦਾ ਸਾਧ ਸੰਗਤ ਇਹ ਇਤਿਹਾਸ ਇਹ ਕਥਾ ਕਹਾਣੀਆਂ ਸੁਣਾਉਣ ਦਾ ਇੱਕ ਮਕਸਦ ਇਹ ਕਥਾ ਕਹਾਣੀਆਂ ਬਾਣੀ ਤਾਂ ਸੁਣਾਈ ਜਾਂਦੀ ਹੈ ਤਾਂ ਕਿ ਸਾਡੇ ਮਨਾਂ ਵਿੱਚ ਸਾਡੇ ਹਿਰਦੇ ਵਿੱਚ ਪਿਆਰ ਹੋਵੇ ਜੇ ਸਾਡੇ ਹਿਰਦੇ ਵਿੱਚ ਪਿਆਰ ਹੋਵੇਗਾ ਸਾਡੇ ਘਰ ਵਿੱਚ ਵੀ ਪਿਆਰ ਹੋਵੇਗਾ ਜਿਹਦੇ ਹਿਰਦੇ ਵਿੱਚ ਪਿਆਰ ਨਹੀਂ ਜਿਹਦੇ ਦਿਲ ਵਿੱਚ ਪਿਆਰ ਨਹੀਂ ਉਹ ਕਿਸੇ ਨੂੰ ਕੀ ਪਿਆਰ ਦੇਵੇਗਾ ਚੰਗਾ ਇਨਸਾਨ ਬਣਨ ਵਾਸਤੇ ਚੰਗਾ ਪਿਤਾ ਬਣਨਾ ਜ਼ਰੂਰੀ ਹੈ ਚੰਗਾ ਪਤੀ ਬਣਨਾ ਜ਼ਰੂਰੀ ਹੈ ਚੰਗਾ ਪੁੱਤਰ ਬਣਨਾ ਜ਼ਰੂਰੀ ਹੈ ਚੰਗਾ ਭਰਾ ਚੰਗਾ ਸੱਜਣ ਮਿੱਤਰ ਚੰਗਾ ਸ਼ਹਿਰੀ ਬਣਨਾ ਜ਼ਰੂਰੀ ਹੈ ਜਿਹੜਾ ਚੰਗਾ ਪਤੀ ਨਾ ਬਣ ਸਕਿਆ ਚੰਗਾ ਪਿਤਾ ਨਾ ਬਣ ਸਕਿਆ ਜਿਹੜਾ ਚੰਗਾ ਪੁੱਤਰ ਨਾ ਬਣ ਸਕਿਆ ਜਿਹੜਾ ਚੰਗਾ ਭਰਾ ਚੰਗਾ ਸੱਜਣ ਮਿੱਤਰ ਚੰਗਾ ਸ਼ਹਿਰੀ ਨਾ ਬਣ ਸਕਿਆ ਸਾਧ ਸੰਗਤ ਉਹ ਚੰਗਾ ਇਨਸਾਨ ਕਦੀ ਨਹੀਂ ਹੋ ਸਕਦਾ ਉਹ ਨਾ ਸਿੱਖ ਹੋ ਸਕਦਾ ਉਹ ਨਾ ਮੁਸਲਮਾਨ ਨਾ ਹਿੰਦੂ ਨਾ ਈਸਾਈ ਉਹ ਕਿਸੇ ਗਿਣਤੀ ਵਿੱਚ ਨਹੀਂ ਕਿਉਂਕਿ ਪਰਮੇਸ਼ਵਰ ਨੇ ਇਨਸਾਨ

ਦੁਨੀਆ ਵਿੱਚ ਜਾ ਰਹੇ ਹੈ ਬੰਦਗੀ ਕਰ ਸਿਮਰਨ ਕਰ ਔਰ ਦੁਨੀਆ ਨੂੰ ਸਵਰਗ ਬਣਾ ਸੱਚਖੰਡ ਬਣਾ ਇਹ ਕਥਾ ਕਹਾਣੀਆਂ ਸੁਣਨੀਆਂ ਹਨ ਆਪਣੇ ਮਹਾਂਪੁਰਸ਼ਾਂ ਦੇ ਜੀਵਨ ਵੱਲ ਦੇਖਣਾ ਹੈ ਉਹ ਪਤੀ ਵੀ ਨੇ ਪੁੱਤਰ ਵੀ ਨੇ ਉਹ ਭਰਾ ਵੀ ਨੇ ਉਹ ਸੱਜਣ ਮਿੱਤਰ ਵੀ ਨੇ ਉਹ ਗੁਰੂ ਵੀ ਨੇ ਉਹ ਪੀਰ ਵੀ ਨੇ ਉਹਨਾਂ ਨੇ ਦੁਨੀਆ ਨੂੰ ਪਿਆਰ ਵੰਡਿਆ ਤੇ ਆਓ ਇਹ ਕਥਾ ਕਹਾਣੀਆਂ ਸੁਣ ਕੇ ਅਸੀਂ ਵੀ ਆਪਣੇ ਮਨਾਂ ਵਿੱਚ ਪਿਆਰ ਰੱਖੀਏ ਸਾਡੇ ਮਨ ਵਿੱਚ ਪਿਆਰ ਹੋਵੇਗਾ ਆਪਣੇ ਘਰਦਿਆਂ ਨੂੰ ਪਿਆਰ ਦਿਆਂਗੇ ਲੋਕਾਂ ਨੂੰ ਪਿਆਰ ਦਿਆਂਗੇ ਤੇ ਫਿਰ ਸਵਰਗ ਲੱਭਣ ਦੀ ਲੋੜ ਨਹੀਂ ਇਹ ਦੁਨੀਆ ਹੀ ਸਵਰਗ ਬਣ ਜਾਏਗੀ।

ਉਹਨਾਂ ਦੇ ਸਿਰ ਤੇ ਹੱਥ ਰੱਖਿਆ, ਅੱਖਾਂ ਖੋਲੀਆਂ, ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਮਨ ਤ੍ਰਿਪਤ ਹੋ ਗਿਆ, ਸਾਰੇ ਪਿਆਰੇ ਇਕੱਠੇ ਹੋ ਗਏ। ਧੰਨ ਗੁਰੂ ਨਾਨਕ ਸਾਹਿਬ ਘਰ ਵਾਪਸ ਆਏ। ਰਾਏਭੋਇ ਦੀ ਤਲਵੰਡੀ ਦਾ ਰਾਜਾ ਰਾਏ ਬੁਲਾਰੂ ਵੀ ਦਰਸ਼ਨਾਂ ਵਾਸਤੇ ਆਇਆ, ਮੱਥਾ ਟੇਕਿਆ, ਸਾਹਿਬਾਂ ਨੇ ਬਥੇਰਾ ਕਿਹਾ, ਰਾਏ ਜੀ ਤੁਸੀਂ ਬਜ਼ੁਰਗ ਹੋ। ਪਰ ਰਾਏ ਬੁਲਾਰ ਕਹਿਣ ਲੱਗੇ, ਮੈਂ ਭਾਵੇਂ ਮੁਸਲਮਾਨ ਹਾਂ, ਪਰ ਜਦ ਮੈਂ ਤੁਹਾਨੂੰ ਦੇਖਦਾ ਮੈਨੂੰ ਤੁਹਾਡੇ ਮੱਥੇ ਤੋਂ ਅੱਲਾ ਦਾ ਨੂਰ ਨਜ਼ਰ ਆਉਂਦਾ ਹੈ। ਤੁਹਾਨੂੰ ਦੇਖਦਾ, ਤੁਹਾਡੇ ਮਸਤਕ ਨੂੰ ਦੇਖਦਾ, ਤੁਹਾਡੇ ਮਸਤਕ ਤੋਂ ਅੱਲਾ ਦਾ ਨੂਰ ਮੈਨੂੰ ਨਜ਼ਰ ਆਉਂਦਾ ਹੈ। ਸਾਧ ਸੰਗਤ, ਮਹਾਂਪੁਰਸ਼ ਕਿਸੇ ਇੱਕ ਦੇ ਨਹੀਂ, ਉਹ ਸਭ ਦੇ ਸਾਂਝੇ ਹੁੰਦੇ ਹਨ। ਤੇ ਜਿਹੜੇ ਸਾਰੇ ਨਾਲ ਪਿਆਰ ਕਰਦੇ ਨੇ, ਅਸਲ ਵਿੱਚ ਧਰਮੀ ਵੀ ਉਹੀ ਨੇ ਜਿਹੜਾ ਆਪਣੇ ਧਰਮ ਨੂੰ ਚੰਗਾ ਦੂਸਰੇ ਨੂੰ ਮਾੜਾ ਕਵੇ। ਉਹ ਧਰਮੀ ਨਹੀਂ ਹੋ ਸਕਦਾ, ਕਿਉਂਕਿ ਜਿਹੜਾ ਧਰਮੀ ਹੈ ਉਹ ਤੇ ਸਭ ਨਾਲ ਪਿਆਰ ਕਰਦਾ। ਇਸ ਤਰ੍ਹਾਂ ਇਹਨਾਂ ਸਾਰੇ ਪਿਆਰਿਆਂ ਨੇ ਮਿਲ ਕੇ ਧੰਨ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਮਨਾਇਆ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਆਓ ਭਾਈ, ਇਸ ਕਥਾ ਤੋਂ ਆਪਾਂ ਵੀ ਇਹ ਸਿੱਖਿਆ ਲਈਏ, ਇੱਕ ਤੇ ਸਾਹਿਬ ਵਾਸਤੇ ਆਪਣੇ ਮਨ ਵਿੱਚ ਪਿਆਰ ਰੱਖੇ, ਦੂਸਰਾ ਜੀਵਨ ਇਹੋ ਜਿਹਾ ਹੋਵੇ ਕਿ ਸਾਡੇ ਜੀਵਨ ਤੋਂ ਲੋਕ ਸਿੱਖਿਆ ਲੈਣ, ਸਭ ਨਾਲ ਪਿਆਰ ਕਰੀਏ, ਔਰ ਐਸਾ ਪਿਆਰ ਕਿ ਸਾਡਾ ਇਹ ਪਿਆਰ ਦੂਸਰਿਆਂ ਦੇ ਹਿਰਦੇ ਵਿੱਚ ਵੀ ਪਿਆਰ ਭਰੇ ਔਰ ਨਫ਼ਰਤ ਨੂੰ ਦੂਰ ਕਰ ਦੇਵੇ। ਇਹ ਤਾਂ ਹੀ ਹੋਵੇਗਾ ਜੇ ਅਸੀਂ ਬਾਣੀ ਦੀਆਂ ਇਹਨਾਂ ਪੰਗਤੀਆਂ ਨੂੰ ਆਪਣੇ ਹਿਰਦੇ ਵਿੱਚ ਵਸਾਵਾਂਗੇ। ਆਓ ਅਰਦਾਸ ਕਰੀਏ। ਐ ਧੰਨ ਗੁਰੂ ਨਾਨਕ ਪਾਤਸ਼ਾਹ, ਸਾਨੂੰ ਨਹੀਂ ਪਤਾ ਵਾਰੀ ਕਿਸ ਤਰ੍ਹਾਂ ਜਾਈਦਾ, ਸਾਨੂੰ ਨਹੀਂ ਪਤਾ ਨਾਮ ਤੋਂ ਕਿਸ ਤਰ੍ਹਾਂ ਕੁਰਬਾਨ ਹੋਈਦਾ, ਪਰ ਤੇਰਾ ਹੀ ਸ਼ਬਦ ਪੜ ਕੇ ਆਪਣੇ ਮਨ ਦੀ ਭਾਵਨਾ ਪ੍ਰਗਟ ਕਰਦੇ ਹਾਂ ਕਿ ਅਸੀਂ ਵੀ ਤੇਰੇ ਤੋਂ ਵਾਰੀ ਜਾਂਦੇ ਹਾਂ, ਤੇਰੇ ਤੋਂ ਕੁਰਬਾਨ ਜਾਂਦੇ ਹਾਂ, ਤੇਰੇ ਨਾਮ ਤੋਂ ਕੁਰਬਾਨ ਜਾਂਦੇ ਹਾਂ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਗਾਂ ਦੀ ਤਰਤੀਬ ਅਜਿਹੀ ਰੱਖੀ ਹੈ ਕਿ ਆਤਮਕ ਜਗਤ ਦਾ ਟੁੰਡਾਊ ਜੀਵ ਰਾਗਾਂ ਵਿੱਚੋਂ ਦੀ ਲੰਘਦਾ ਤੇ ਵਿਚਰਦਾ ਸਫਲਤਾ ਦੀ ਸੀੜੀ ਚੜ੍ਹ ਜਾਂਦਾ ਹੈ। ਸ੍ਰੀ ਰਾਗ ਨੂੰ ਪ੍ਰਥਮ ਸਥਾਨ ਦੇ ਕੇ ਦਰਸਾਇਆ ਕਿ ਅਗਿਆਨਤਾ ਦੇ ਹਨੇਰੇ ਵਿੱਚ ਜੀਵ ਦਾ ਸਫ਼ਰ ਸ਼ੁਰੂ ਹੋਇਆ ਤੇ ਘਾਲ ਕਮਾਈ ਕਰਦਿਆਂ ਕਰਦਿਆਂ ਬਖਸ਼ਿਸ਼ਾਂ ਪ੍ਰਾਪਤ ਕਰ ਜੀਵਨ ਵਿੱਚ ਸਫਲਤਾ ਦੀ ਪ੍ਰਭਾਤ ਚੜ੍ਹ ਗਈ। ਜੋ ਤਲਖੀ ਆਰੰਭ ਵਿੱਚ ਸੀ ਉਹ ਹੁਣ ਖਤਮ ਹੋ ਗਈ ਤੇ ਪਰਮੇਸ਼ਵਰ ਦੀ ਪ੍ਰਾਪਤੀ ਹੋ ਗਈ। ਹੁਣ ਕਾਮ ਕ੍ਰੋਧ ਆਦਿਕ ਨੇੜੇ ਨਹੀਂ ਟੁੱਕਣਗੇ। ਕਾਮ ਕ੍ਰੋਧ ਸਿਓ ਠਾਟ ਨਾ ਬਣਿਆ, ਕਿਉਂਕਿ ਗੁਰ ਉਪਦੇਸ਼ ਮੋਹਿਕਾ ਨਹੀਂ ਸੁਣਿਆ। ਅਤੇ ਫਿਰ ਮੰਨਿਆ ਹੈ ਇੱਥੇ ਅੱਪੜ ਕੇ ਜਿਨਸ ਭੇਦ ਵੀ ਮੁੱਕ ਗਏ, ਕਿਉਂਕਿ ਏਤੇ ਔਰਤ ਮਰਦਾ ਸਾਜੇ ਇਹ ਸਭ ਰੂਪ ਤੁਮਾਰੇ। ਪ੍ਰਭਾਤ ਵੇਲੇ ਦੇ ਰਾਗਾਂ ਵਿੱਚੋਂ ਪ੍ਰਭਾਤੀ ਇੱਕ ਅਤਿਅੰਤ ਮਨੋਹਰ ਅਤੇ ਨਵੇਕਲਾ ਰਾਗ ਹੈ। ਇਸ ਰਾਗ ਦੇ ਸਮੁੱਚੇ ਚਲਨ ਵਿੱਚ ਭੈਰਵ, ਰਾਮਕਲੀ, ਲਲਿਤ ਆਦਿ ਰਾਗਾਂ ਦੀ ਰੰਗਤ ਦ੍ਰਿਸ਼ਟੀਗੋਚਰ ਹੁੰਦੀ ਹੈ, ਪਰ ਇਹ ਆਪਣੇ ਸੁਤੰਤਰ ਨਿਯਮਾਂ ਦੇ ਆਧਾਰ ਤੇ ਉਹਨਾਂ ਨਾਲੋਂ ਸਹਿਜੇ ਹੀ ਨਿਖੜ ਜਾਂਦਾ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਸਾਰੇ ਸਵਰ ਸ਼ੁੱਧ ਲੱਗਦੇ ਹਨ। ਆਰੋਹ ਵਿੱਚ ਮੱਧਮ ਅਤੇ ਨਿਸ਼ਾਦ ਵਰਜਿਤ ਹਨ ਅਤੇ ਅਬਰੋਹ ਵਿੱਚ ਮੱਧਮ ਵਰਜਿਤ ਹੈ। ਇਸ ਦਾ ਵਾਦੀ ਸਵਰ ਛੜਜ ਅਤੇ ਸੰਵਾਦੀ ਪੰਚਮ ਅਤੇ ਗਾਉਣ ਦਾ ਸਮਾਂ ਪ੍ਰਭਾਤ ਵੇਲੇ ਪ੍ਰਥਮ ਪਹਿਰ। ਪਹਿਲਾ ਸ਼ਬਦ ਸਰਵਣ ਕਰੋ ਡਾਕਟਰ ਜਗੀਰ ਸਿੰਘ ਜੀ ਪਾਸੋਂ। ਸ਼ਬਦ ਦੀ ਪਹਿਲੀ ਤੁਕ ਲੋਗਾ ਭਰਮ ਨਾ ਭੁੱਲੋ ਭਾਈ ਅਤੇ ਦੂਜੇ ਸ਼ਬਦ ਦਾ ਕੀਰਤਨ ਕਰ ਰਹੇ ਹਨ ਭਾਈ ਤੇਜਪਾਲ ਸਿੰਘ ਜੀ, ਸੁਰਿੰਦਰਪਾਲ ਸਿੰਘ ਜੀ, ਸਿੰਘ ਬੰਧੂ। ਸ਼ਬਦ ਦੀ ਆਰੰਭਲੀ ਤੁਕ ਹੈ ਬੋਲੋ ਸੱਚ ਨਾਮ ਕਰਤਾਰ। ਪਹਿਲਾ ਸ਼ਬਦ ਡਾਕਟਰ ਜਗਰੀਤ ਸਿੰਘ ਜੀ ਪਾਸੋਂ, ਸਰਵਣ ਕਰੋ ਲੋਗਾ ਭਰਮ ਨਾ ਭੁੱਲੋ ਭਾਈ।

9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨੂੰ ਕੁਰਬਾਨ ਕਰ ਦਿੱਤਾ। ਉਸ ਤੋਂ ਬਾਅਦ ਸਾਧ ਸੰਗਤ, ਛੋਟੇ ਬੱਚਿਆਂ ਦੀ ਸ਼ਹਾਦਤ, ਕੱਲ ਦਾ ਦਿਨ ਸ਼ਹੀਦੀ ਪੁਰਬ ਹੀ ਹੈ। 27 ਦਸੰਬਰ ਨੂੰ ਬਾਬਾ ਫਤਿਹ ਸਿੰਘ ਦੀ ਸ਼ਹੀਦੀ ਹੈ। ਸਾਧ ਸੰਗਤ ਜੀ, ਆਪਣੇ ਨੰਨੇ ਨੰਨੇ ਸ਼ੀਰਖੋਰ ਬੱਚੇ, 7 ਸਾਲ ਦੇ ਬੱਚੇ ਨੂੰ ਗੁਰਦੁਆਰੇ ਬਹਿਣਾ ਨਹੀਂ ਆਉਂਦਾ, ਉਹ ਘੜੀ ਘੜੀ ਰੌਲਾ ਪਾਉਂਦਾ ਹੈ। ਅੱਜ ਇਹ 7 ਸਾਲ ਦਾ ਬੱਚਾ ਜੋ ਅੰਮ੍ਰਿਤਧਾਰੀ ਹੈ, ਜੋ ਆਪਣੇ ਗੁਰੂ ਦੇ ਚਰਨਾਂ ਨਾਲ ਜੁੜਿਆ ਹੋਇਆ, ਦੀਵਾਰਾਂ

ਹਜ਼ੂਰ ਕਲਗੀਧਰ ਪਾਤਸ਼ਾਹ ਤੁਸਾਂ ਬੜੀ ਮਿਹਰ ਕੀਤੀ ਹੈ। ਖਾਲਸਾ ਪੰਥ ਸਜਾਇਆ

ਸਾਹਿਬ ਮਾਲ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਚਾਰਨ ਕੀਤੀ ਬਾਣੀ ਦੇ ਵਿੱਚੋਂ ਹੈ ਜੀ। ਟੇਕ ਹੈ ਕਹਿਓ ਪ੍ਰਭੂ ਸੁਪਾਕ ਹੋ ਕਿਸੂ ਨਾ ਕਾਂਧ ਰਾਖ ਹੋ ਕਿਸੂ ਨਾ ਪੇਖ ਪੀਜ ਹੋ ਅਲੇਖ